ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਜਿਸ ਨਾਮ ਹਿਰਦੇ ਤਿਸ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਇਸ ਸਾਲਾਂ ਹੀ ਜਿਸ ਹਰ ਧਨ ਰਾਸ, ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ। ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੇ ਸੋ ਸਹਿਜ ਸੁਖੈਨਾ। ਜਿਸ ਨਾਮ ਹਿਰਦੇ ਸੋ ਸੀਤਲ ਹੁਆ, ਨਾਮ ਬਿਨਾ ਦ੍ਰਿਗ ਜੀਵਨ ਮੂਆ। ਜਿਸ ਨਾਮ ਹਿਰਦੇ ਸੋਵੇ ਪਰਵਾਹ, ਜਿਸ ਨਾਮ ਹਿਰਦੇ ਤਿਸ ਸਦਹੀ ਲਾਹ। ਜਿਸ ਨਾਮ ਹਿਰਦੇ

ਜਿਸਨੂੰ ਆਵੇ ਚਿੱਤ ਤਿਸਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸੰਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨੇ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ।

ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ। ਚੀਤ ਆਵੇ ਤਾਂ ਸ਼ਰਧਾ ਪੂਰੀ, ਚੀਤ ਆਵੇ ਤਾਂ ਕਬੂ ਨਜ਼ੂਰੀ। ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੇ ਦੀਓ ਰੰਗ ਲਾਏ। ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ। ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ। ਚੀਤ ਆਵੇ ਤਾਂ ਸਦਨ ਬਨੰਤਾ, ਚੀਤ ਆਵੇ ਤਾਂ ਸਭ ਰੰਗ ਮਾਣੇ। ਚੀਤ ਆਵੇ ਤਾਂ ਚੂਕੀ ਕਾਣੇ, ਚੀਤ ਆਵੇ ਤਾਂ ਸਹਿਜ ਘਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ। ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ ਮਨ।

ਸੁਮੀਤ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ।

ਇਉਂ ਐਸੇ ਦੰਦ ਕਲੇਸ਼ ਮੈਂ ਖਪਿਓ ਸੰਸਾਰਾ ਤਹਿ ਬਿਨ ਸਤਿਗੁਰ ਕੋ ਨਹੀਂ ਪੈ ਲੇਟਣਹਾਰਾ ਗਹਿ ਐਸੇ ਖੜਗ।

ਦੀ ਬਖਸ਼ੀ ਉਹਨੂੰ ਰਹਿਤਨਾਮੇ ਵਿੱਚ ਦਰਜ ਕੀਤਾ ਹੈ। ਕੁਝ ਆਪ ਜੀ ਨੇ ਵਿਚਾਰਾਂ ਸੁਣੀਆਂ ਨੇ, ਕੁਝ ਹੋਰ ਸੁਣਿਓ ਤੇ ਨਾਲ ਨਾਲ ਮਨ ਨੂੰ ਤੋਲਿਓ ਭਾਈ। ਜੋ ਕਲਗੀਧਰ ਜੀ ਨੇ ਰਹਿਤਨਾਮੇ ਵਿੱਚ ਸੋਝੀ ਪਾਈ ਹੈ, ਕਿੱਥੇ ਅਸੀਂ ਅੰਧੂਰੇ ਹਾਂ, ਕਿੱਥੇ ਪੂਰੇ ਹਾਂ, ਤੇ ਜਿੱਥੇ ਅੰਧੂਰੇ ਹਾਂ ਤੇ ਭਾਈ ਪੂਰੇ ਹੋਣਾ ਹੈ। ਗੁਰਮੁਖੋ ਜੀਵਨ ਬਣਾਉਣਾ ਹੈ। ਆ ਗੌਰ ਕਰਿਓ ਜੀ ਰਹਿਤਨਾਮੇ ਦੀਆਂ ਪੰਕਤੀਆਂ।

ਸਿੱਖ ਲਈ ਰੋਜ਼ ਸਤਸੰਗ ਜ਼ਰੂਰੀ। ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਇਹ ਬੜੀ ਪੱਕੀ ਗੱਲ ਜੇ, ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸੰਗਤ ਕਰੋਗੇ। ਬਾਬਾ ਜੀ ਆਖਦੇ ਸੀ ਬੜੀਆਂ ਬਖਸ਼ੀਸ਼ਾਂ ਮਿਲਦੀਆਂ ਨੇ, ਤੇ ਭਾਵੇਂ ਹੋਰ ਕੁਝ ਵੀ ਨਾ ਮਿਲੇ, ਆਖਦੇ ਸਨ ਇੱਕ ਵੱਡੀ ਚੀਜ਼ ਮਿਲਦੀ ਏ, ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸਤਸੰਗ ਕਰੀਏ ਤੇ ਰਾਤ ਦੇ ਕੀਤੇ ਪਾਪ ਧੋਤੇ ਜਾਂਦੇ। ਤੇ ਜਦੋਂ ਸ਼ਾਮਾਂ ਨੂੰ ਘੰਟਾ ਅੱਧਾ ਘੰਟਾ ਕੁਝ ਸਮਾਂ ਸਤਸੰਗ ਕਰੀਏ ਤੇ ਆਖਦੇ ਸਨ ਦਿਨ ਦੇ ਕੀਤੇ ਪਾਪ ਧੋਤੇ ਜਾਂਦੇ ਨੇ। ਸਤਸੰਗ ਦਾ ਵੱਡਾ ਲਾਭ ਏ ਭਾਈ, ਇਹ ਮੈਲ ਜੰਮਦੀ ਨਹੀਂ, ਇੰਨਾ ਨਹੀਂ ਕੱਪੜਾ ਮੈਲਾ ਹੁੰਦਾ ਕਿ ਧੋਤਾ ਹੀ ਨਾ ਜਾਵੇ, ਮੈਲ ਨਾਲੋ ਨਾਲ ਲੱਥਦੀ ਜਾਂਦੀ ਹੈ। ਇਸ ਲਈ ਰਹਿਤਨਾਮੇ ਚ ਕੀ ਸੋਝੀ ਪਾਈ।

ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਨੇ। ਐਸਾ ਵੀ ਹੈ, ਇੱਕ ਗੁਰਦੁਆਰੇ ਦਾ ਪ੍ਰਧਾਨ ਦੂਜੇ ਪ੍ਰਧਾਨ ਗੁਰਦੁਆਰੇ ਦੇ ਨੂੰ ਵੇਖ ਕੇ ਰਾਜ਼ੀ ਨਹੀਂ। ਕਈ ਜਗ੍ਹਾ ਐਸਾ ਵੀ ਹੈ, ਕੋਈ ਸਿੱਖ ਚੜ੍ਹਦੀ ਕਲਾ 'ਚ ਜਾ ਰਿਹਾ ਤੇ ਕੋਈ ਪਹਿਲੇ ਚੜ੍ਹਦੀ ਕਲਾ 'ਚ ਗਿਆ, ਉਹਨੂੰ ਵੇਖ ਕੇ ਰਾਜ਼ੀ ਨਹੀਂ। ਧੰਨ ਗੁਰੂ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਬੜੀ ਸੋਝੀ ਬਖਸ਼ੀ ਕਮਾਲ ਦੀ, ਨਾ ਸੰਤ ਦੀ ਨਾ ਸਿੱਖ ਦੀ ਕਿਸੇ ਦੀ ਨਿੰਦਿਆ ਕਰਨੀ ਕੀ ਬੁਰਾ, ਕਰਨਾ ਕੀ ਬੁਰਾ ਸੋਚਣਾ ਵੀ ਨਹੀਂ। ਮਾਈ ਡੋਲਣੀ ਆਪਣੀ,

ਕਿਹਾ ਦੋ ਗ੍ਰੰਥਾਂ ਨੂੰ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਨਾਮ। ਕਹਿੰਦੇ ਸਿੱਖ ਇੱਕ ਹੋਰ ਸੁਭਾਅ ਰੱਖੇ, ਉਹ ਕਿਹੜਾ ਜੀ? ਦੋਹਾਂ ਗ੍ਰੰਥ ਮੇ ਬਾਣੀ ਜੋਈ, ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੀ ਕਰੇ ਜੀ? ਗੌਰ ਕਰਿਓ ਜੀ। ਦੋਹਾਂ ਗ੍ਰੰਥ ਮੇ ਬਾਣੀ ਜੋਈ, ਚੁਨ ਚੁਨ ਕੰਠ ਕਰੇ ਨਿਤ ਸੋਈ, ਚੁਨ ਚੁਨ ਕੰਠ ਕਰੇ ਨਿਤ ਸੋਈ। ਇਹ ਬੜੀ ਵੱਡੀ ਗੱਲ ਜੀ। ਕਹਿੰਦੇ ਆਪਣੇ ਦੇ ਇੱਕ ਬੈਨ ਲਾ, ਭਾਵੇਂ ਇੱਕ ਦਿਨ ਦਾ ਰੋਜ਼ ਇੱਕ ਸ਼ਬਦ ਯਾਦ ਕਰਨਾ ਜਵਾਨੀ, ਭਾਵੇਂ ਹਫ਼ਤੇ 'ਚ ਇੱਕ ਸ਼ਬਦ ਕਰਨਾ ਜਵਾਨੀ ਕੰਠ। ਕਹਿੰਦੇ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਵੇਂ ਹਫ਼ਤੇ 'ਚ ਦੋ ਦਿਨ 'ਚ ਚਾਰ ਦਿਨ 'ਚ ਇੱਕ ਅੱਧਾ ਸ਼ਬਦ ਜਵਾਨੀ ਕੰਠ ਕਰਿਆ ਕਰੇ। ਆਖੋ ਸਤਨਾਮ। ਇੱਥੇ ਆ ਕੇ ਮੈਨੂੰ ਮਹਾਂਪੁਰਸ਼ਾਂ ਦਾ ਵਚਨ ਯਾਦ ਆ ਜਾਂਦਾ, ਆਖਦੇ ਸਨ ਪੈਸਾ ਗੰਠ ਤੇ ਬਾਣੀ ਕੰਠ। ਜਿਵੇਂ ਪੈਸਾ ਕੋਲ ਹੋਵੇ ਜੋ ਮਰਜ਼ੀ ਲੈ ਲਈਏ ਬਾਜ਼ਾਰ ਵਿੱਚੋਂ, ਕਹਿੰਦੇ ਬਾਣੀ ਵੀ ਕੰਠ ਹੋਵੇ ਤੇ ਭਾਈ ਬੜੀਆਂ ਵੱਡੀਆਂ ਬਖਸ਼ੀਸ਼ਾਂ ਮਿਲਦੀਆਂ ਨੇ। ਆ ਕਈ ਕੀਰਤਨੀਆਂ ਨੂੰ ਬੜੀ ਬਾਣੀ ਕੰਠ ਹੁੰਦੀ ਹੈ, ਇੱਕ ਇੱਕ ਪੰਕਤੀ ਨਾਲ ਇੰਨੇ ਪ੍ਰਮਾਣ ਦਿੰਦੇ ਨੇ ਕਿ ਸੁਣਨ ਵਾਲਾ ਸਰੋਤਾ ਸ਼ਬਦ ਦੀ ਸਵਾਰੀ ਕਰਦਾ ਹੈ ਤੇ ਫਿਰ ਗਾਉਣ ਵਾਲੇ ਦੇ ਵੀ ਪੁੰਨ ਬਣਦੇ ਨੇ, ਸੁਣਨ ਵਾਲੇ ਦੇ ਵੀ ਪੁੰਨ ਬਣਦੇ ਨੇ। ਇਸ ਲਈ ਆਖਿਆ ਇੱਕ ਇਹ ਵੀ ਕੰਮ ਕਰਿਆ ਕਰ।

ਸਿੱਖਾਂ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸਤਿਗੁਰੂ ਜੀ ਸਿੱਖੀ ਕਿੰਨੀ ਤਰ੍ਹਾਂ ਦੀ ਹੈ? ਤੇ ਕਲਗੀਧਰ ਜੀ ਨੇ ਆਖਿਆ ਸੀ, ਪਿਆਰਿਓ, ਪੰਜ ਤਰ੍ਹਾਂ

ਤੇ ਕਹਿੰਦੇ ਫਿਰ ਕਿਸੇ ਗਰੀਬ ਦੇ ਮੁਖ ਦੇ ਵਿੱਚ ਰਾਸ਼ਨ ਬਣਾ ਕੇ ਪਾ ਦੇਵੇ, ਕਿਸੇ ਨੰਗੇ ਦਾ ਤਨ ਕਰ ਜਾਵੇ, ਤੇ ਫਿਰ ਜਿੰਨੀ ਕੁ ਲੋੜ ਅਨੁਸਾਰ ਵਰਤੇਗਾ ਉਹ ਮਤ ਤੇ ਪੜਦਾ ਨਹੀਂ ਪਾਏਗੀ। ਗੌਰ ਕਰਿਓ, ਬੜੀ ਵੱਡੀ ਸੋਝੀ ਹੈ।

ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਅੱਜ ਗੁਰਪੁਰਬ ਹੈ, ਅੱਜ ਪੂਰਨਮਾਸ਼ੀ ਹੈ, ਅੱਜ ਸੰਗਰਾਂਦ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਚੰਗੇ ਚੰਗੇ ਦਿਨ ਆਉਣ ਤੇ ਤੇਰਾ ਚਿੱਤ ਕਰੇ ਕੁਝ ਕਰਾਂ ਤੇ ਕੀ ਕਰ। ਬੜੀਆਂ ਕੀਮਤੀ ਗੱਲਾਂ ਜੇ ਪੱਲੇ ਬਣੇ ਹੋ ਗੌਰ ਕਰੇ।

ਕਹਿੰਦੇ ਕੋਈ ਦਿਨ ਸੰਗਰਾਂਦ ਏ ਕੋਈ ਹੋਰ ਏ ਗੁਰਪੁਰਬ ਏ ਤਿੰਨ ਮੈਂ ਕੱਛ ਪ੍ਰਸ਼ਾਦ ਬਣਾਵੇ ਕਰ ਕੜਾ ਖਾਲਸੇ ਖਵਾਵੇ ਆਖੋ ਸਤਨਾਮ ਅੱਗੋਂ ਬੜੀ ਪਿਆਰੀ ਗੱਲ ਕਹੀ ਦੀ ਉਹ ਕਹਿ ਕੇ ਮੈਂ ਸਮਾਪਤੀ ਕਰਨਾ ਤੁਸੀਂ ਵੀ ਕਈ ਵਾਰੀ ਘਰਾਂ ਚ ਸੰਗਤ ਆਵੇ ਜਾਂ ਖੰਡ ਪਾਠ ਹੋਵੇ ਪ੍ਰਸ਼ਾਦ ਬਣਾਉਂਦੇ ਹੋ ਤੇ ਮਹਾਰਾਜ ਨੇ ਦੱਸਿਆ ਪ੍ਰਸ਼ਾਦ ਵੀ ਕਿਵੇਂ ਬਣਾਉਣਾ

ਸਾਰੀਆਂ ਇੱਕੋ ਜਿਹੀਆਂ, ਖੰਡ ਆਟਾ ਤੇ ਘਿਓ ਤਿੰਨੇ ਚੀਜ਼ਾਂ ਇੱਕੋ ਜਿਹੀਆਂ, ਇਹਨੂੰ ਤਿਰਪਾਵਲ ਦੀ ਦੇਹ ਕਹਿੰਦੇ ਨੇ।

ਵੀ ਇਹ ਉਪਦੇਸ਼ ਦਿੱਤਾ ਸੀ, ਵਾਹਿਗੁਰੂ ਨਿਤ ਨਾਮ ਜਪੋ, ਦੇਗ ਤਿਹਾਵਲ ਕੀ ਕਰੀਏ। ਇਹ ਤਿਹਾਵਲ ਦੀ ਦੇਗ ਇਹਨੂੰ ਕਹਿੰਦੇ। ਤਿੰਨੇ ਚੀਜ਼ਾਂ ਇੱਕੋ ਜਿਹੀਆਂ। ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਵੀ ਕਿਵੇਂ ਬਣਾਉਣਾ, ਸੁਣ ਲੈ ਭਾਈ।

0: ਦੀਜੇ ਜਿਹੜੇ ਬਰਤਨ ਚ ਬਣਾਉਣਾ ਹੈ ਮਾਂਜ ਕੇ ਅੱਗੋਂ ਗੌਰ ਕਰਿਓ ਜੀ
1: ਕਰ ਇਸ਼ਨਾਨ ਪਵਿੱਤਰ ਹੈ ਬਏ
0: ਜਦੋਂ ਪ੍ਰਸ਼ਾਦ ਬਣਾਉਣਾ ਇਹ ਵੇਖਣਾ ਕਿ ਇਸ਼ਨਾਨ ਕੀਤਾ ਕਿ ਨਹੀਂ ਜੇ ਨਹੀਂ ਕੀਤਾ ਤੇ ਕਰਨਾ

ਇਸੇ ਤਰ੍ਹਾਂ ਹੇ ਪਰਮੇਸ਼ਰ ਮੈਂ ਤੇਰੇ ਤੋਂ ਬਗੈਰ ਨਹੀਂ ਜੀ ਸਕਦਾ। ਧੰਨ ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਸ਼ਬਦ ਆਓ ਆਪਾਂ ਸਾਰੇ ਪਿਆਰ ਨਾਲ ਪੜ੍ਹੀਏ ਸੁਣੀਏ ਔਰ ਜੈਸਾ ਪਿਆਰ

ਰੱਥੇ ਗਏ ਭਾਵ ਜਿਨ੍ਹਾਂ ਨੇ ਆਪਣਾ ਮਨ ਆਪਣੇ ਸਾਹਿਬ ਦੇ ਨਾਲ ਜੋੜ ਲਿਆ ਉਹ ਸਾਰਿਆਂ ਨੂੰ ਚੰਗੇ ਲੱਗਦੇ ਨੇ ਕਿਉਂ ਜੋ ਹਰ ਕਾ ਪਿਆਰਾ ਸੋ ਸਭਨਾ ਕਾ

ਦਰਖਤ ਹੋਵੇ, ਛਾਂ ਵਾਲਾ, ਫਲਾਂ ਵਾਲਾ, ਆਉਂਦੇ ਜਾਂਦੇ ਰਾਹੀ ਤੇ ਉਹਦੇ ਥੱਲੇ ਬੈਠ ਕੇ ਆਨੰਦ ਮਾਣਦੇ ਹਨ। ਉੱਡਦੇ ਹੋਏ ਪੰਛੀ ਵੀ ਉਸ ਦਰਖਤ ਤੇ ਆ ਕੇ ਬੈਠਦੇ, ਕਿਉਂਕਿ ਸੁੱਖ ਮਿਲਦਾ ਤੇ ਜਿਹੜਾ ਸਾਹਿਬ ਹੈ, ਪ੍ਰਭੂ ਹੈ, ਇਹ ਵੀ ਇੱਕ ਰੁੱਖ ਹੈ। ਪਰ ਕਿਹੜਾ ਅੰਮ੍ਰਿਤ, ਇਸ ਦਰਖਤ ਦਾ ਨਾਮ ਹੈ ਭਾਵ। ਜਿਸ ਤਰ੍ਹਾਂ ਫਲਾਂ ਵਾਲੇ ਦਰਖਤ ਤੇ ਪੰਛੀ ਆ ਕੇ ਬੈਠਦੇ ਨੇ, ਸੁੱਖ ਮਾਣਦੇ ਨੇ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ, ਉਹ ਪ੍ਰਭੂ ਦਾ ਨਾਮ ਜਪ ਕੇ, ਅੰਮ੍ਰਿਤ ਰੂਪੀ ਨਾਮ ਜਪ ਕੇ ਆਪਣਾ ਜੀਵਨ ਸਵਾਰ ਲੈਂਦੇ ਨੇ।

ਹਾਂ ਤੇ ਬਲਿਹਾਰੇ ਜਾਂ। ਪਹਿਲੀ ਗੱਲ, ਸਾਹਿਬ ਇੱਕ ਸਫਲ ਰੁੱਖ ਹੈ ਪਰ ਇਹਦਾ ਨਾਮ ਹੈ ਅੰਮ੍ਰਿਤ। ਜਿਨ ਪੀਆ ਤੇ ਤ੍ਰਿਪਤ ਪਾਏ, ਇਹ ਨਾਮ ਰੂਪੀ ਅੰਮ੍ਰਿਤ ਜਿਨੇ ਪੀਤਾ ਉਹ ਤ੍ਰਿਪਤ ਹੋ ਗਿਆ, ਕਿਉਂਕਿ ਨਾਮ ਵਿੱਚ ਸਾਰੇ ਸੁੱਖ ਹਨ। ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨੇ, ਇੱਕ ਚੀਜ਼ ਲੈ ਲਓ ਦੂਸਰੀ ਦੀ ਇੱਛਾ ਪੈਦਾ ਹੋ ਜਾਂਦੀ। ਅੱਜ ਇਤਨੀ ਮਾਇਆ ਹੈ, ਗੁਜ਼ਾਰਾ ਹੋ ਰਿਹਾ ਪਰ ਇੱਛਾ ਹੈ ਇਸ ਤੋਂ ਜ਼ਿਆਦਾ ਚਾਹੀਦੀ। ਇੱਕ ਚੀਜ਼ ਘਰ ਵਿੱਚ ਹੈ ਪਰ ਮਨ ਦੀ ਇੱਛਾ ਹੋਰ ਵੱਧ ਗਈ, ਹੋਰ ਚੀਜ਼ ਚਾਹੀਦੀ ਹੈ। ਦੁਨੀਆਂ ਦੇ ਪਦਾਰਥਾਂ ਦੇ ਨਾਲ ਇਨਸਾਨ ਕਦੀ ਰੱਜਦਾ ਨਹੀਂ, ਪਰ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀ ਲਿਆ, ਨਾਮ ਜਪ ਲਿਆ, ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀਤਾ, ਸਾਹਿਬ ਜੀ ਕਹਿੰਦੇ ਨੇ ਹਉ ਤਿੰਨ ਬਲਿਹਾਰੇ ਜਾਓ, ਮੈਂ ਉਹਨਾਂ ਤੋਂ

ਸਿਰ ਮੈਂ ਤੇਰਾ ਬਾਣੀਆ ਹਾਂ ਤੂੰ ਮੇਰਾ ਸਾਹਿਬ ਹੈ ਸਾਧ ਸੰਗਤ ਅੱਜ ਦੇ ਇਨਸਾਨ ਕੋਲ ਚਾਰ ਪੈਸੇ ਆ ਜਾਣ ਕੋਈ ਥੋੜੀ ਬਹੁਤ ਤਾਕਤ ਹੋਵੇ ਉਹ ਸਮਝਦਾ ਕਿ ਮੇਰੇ ਵਰਗਾ ਹੁਣ ਕੋਈ ਨਹੀਂ ਇਹ ਜਿਹੜੀ ਮੈਂ ਹੈ ਇਹੋ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੀ ਅੱਜ ਹਰ ਇਨਸਾਨ ਦੁਖੀ ਹੈ ਚਾਹੇ ਉਹ ਗਰੀਬ ਹੈ ਅਮੀਰ ਹੈ ਕੋਈ ਰਾਜਨੀਤਿਕ ਹੈ ਔਰ ਇਹ ਵੀ ਦੇਖਿਆ ਕਈ ਧਰਮੀ ਵੀ ਦੁਖੀ ਨੇ ਕਿਉਂਕਿ ਨਾਮ ਰਖਵਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ ਜਦੋਂ ਤੱਕ ਮਨ ਵਿੱਚੋਂ ਹਉਮੈ ਨਹੀਂ ਜਾਂਦੀ ਉਦੋਂ ਤੱਕ ਇਨਸਾਨ ਦੁਖੀ ਨਹੀਂ ਹੋ ਸਕਦਾ ਹਉਮੈ ਕੀ ਹੈ ਮੈਂ ਜੋ ਕਹਿਣਾ ਠੀਕ ਹੈ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਜੋ ਮੈਂ ਕਰ ਰਿਹਾ ਉਹ ਠੀਕ ਹੈ ਬਸ ਇਹ ਮੈਂ ਇਨਸਾਨ ਨੂੰ ਜਿਉਣ ਨਹੀਂ ਦਿੰਦੀ ਘਰਾਂ ਵਿੱਚ ਵੀ ਸੁੱਖ ਨਹੀਂ ਘਰਾਂ ਵਿੱਚ ਵੀ ਮੈਂ ਹੈ ਭਰਾ ਭਰਾ ਦਾ ਪਿਆਰ ਨਹੀਂ ਪਿਓ ਪੁੱਤਰ ਦਾ ਪਿਆਰ ਨਹੀਂ ਪਤਨੀ ਪਤਨੀ ਦਾ ਪਤਨੀ ਔਰ ਪਤੀ ਦਾ ਰਿਸ਼ਤਾ ਬੜਾ ਗੂੜਾ ਸੰਬੰਧ ਹੈ ਪਰ ਕਈ ਵਾਰੀ ਇਹਨਾਂ ਵਿੱਚ ਵੀ ਪਿਆਰ ਨਹੀਂ ਰਹਿੰਦਾ ਕਿਉਂਕਿ ਜਿੱਥੇ ਹਉਮੈ ਔਰ ਮਾਇਆ ਆ ਜਾਵੇ ਉੱਥੋਂ ਪਿਆਰ ਉੱਡ ਜਾਂਦਾ ਹੈ ਔਰ ਹਉਮੈ ਤਾਂ ਆਉਂਦੀ ਹੈ ਜਦੋਂ ਇਨਸਾਨ ਪਰਮੇਸ਼ਵਰ ਨੂੰ ਭੁਲਾ ਦੇ ਗੁਰੂ ਨਾਨਕ ਸਾਹਿਬ ਗੁਰੂ ਹੋ ਕੇ ਗੁਰੂ ਹੋਣ ਦਾ ਮਨ ਵਿੱਚ ਮਾਣ ਨਹੀਂ ਕਹਿੰਦੇ ਨੇ ਇਹ ਪਰਮੇਸ਼ਵਰ ਮੈਂ ਤੇਰਾ ਨੌਕਰ ਹਾਂ ਤੂੰ ਮੈਨੂੰ ਨਾਮ ਦੀ ਰਾਸ ਦਿੱਤੀ ਹੈ ਜਿਸ ਤਰ੍ਹਾਂ ਕੋਈ ਸੇਠ ਆਪਣੇ ਨੌਕਰ ਨੂੰ ਦੁਕਾਨ ਤੇ ਬਿਠਾਵੇ ਤੇ ਆਖੇ ਲੈ ਤੂੰ ਹੁਣ ਸੌਦਾ ਵੇਚ ਤੇ ਸਾਹਿਬ ਜੀ ਕਹਿੰਦੇ ਨੇ ਅਕਾਲ ਪੁਰਖ ਮੈਂ ਵੀ ਤੇਰਾ ਨੌਕਰ ਹਾਂ ਤੂੰ ਮੈਨੂੰ ਨਾਮ ਦਿੱਤਾ ਕਿ ਇਹ ਨਾਨਕ ਤੂੰ ਮੇਰਾ ਨਾਮ ਦੁਨੀਆਂ ਵਿੱਚ ਵੰਡ ਭਾਵ ਮੇਰਾ ਨਾਮ ਲੋਕਾਂ ਨੂੰ ਜਪਾ ਔਰ ਮੇਰੇ ਨਾਲ ਜੋੜ ਤੇ ਸਾਹਿਬ ਜੀ ਕਹਿ ਰਹੇ ਨੇ ਅਕਾਲ ਪੁਰਖ ਮੈਂ ਤੇਰਾ ਨੌਕਰ ਹਾਂ ਮੈਂ ਤੇਰਾ ਗੁਲਾਮ ਹਾਂ ਮੈਂ ਤੇਰੇ ਨਾਮ ਦਾ ਢੰਡੋਰਾ ਦੁਨੀਆਂ ਨੂੰ ਦੇ ਰਿਹਾ ਤਾਂ ਕਿ ਲੋਕ ਸੁਖੀ ਹੋ ਸਕਣ ਪਾਪਾਂ ਤੋਂ ਝੂਠ ਤੋਂ ਉਹ ਬਚ ਸਕਣ।

ਜਦੋਂ ਵੀ ਪਾਠ ਕਰਨ ਬੈਠੀਏ, ਭਜਨ ਕਰਨ ਵਾਸਤੇ ਬੈਠੀਏ, ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇ? ਜਦ ਮਨ ਵਿਚ ਵਿਕਾਰ ਨੇ, ਮਨ ਦੀ ਭਟਕਣਾ ਤਾਂ ਹੀ ਖਤਮ ਹੋ ਸਕਦੀ ਹੈ, ਮਨ ਦੇ ਭਰਮ ਤਾਂ ਹੀ ਦੂਰ ਹੋ ਸਕਦੇ ਨੇ ਜੇ ਅਸੀਂ ਦਿਲੋਂ ਅਰਦਾਸ ਕਰੀਏ ਔਰ ਸੱਚੇ ਮਨੋਂ ਪਰਮੇਸ਼ਵਰ ਦੀ ਸਿਫਤ ਸਲਾਹ ਕਰੀਏ। ਕਈ ਕਹਿੰਦੇ ਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ। ਜਦ ਅਰਦਾਸ ਕਰੋ, ਦਿਲ ਦੀ ਗਹਿਰਾਈ ਵਿੱਚੋਂ ਅਰਦਾਸ ਕਰੋ ਔਰ ਸੱਚੇ ਮਨ ਦੇ ਨਾਲ ਪਰਮੇਸ਼ਵਰ ਦੀ ਸਿਫਤ ਕਰੋ, ਅਰਦਾਸ ਵੀ ਸੁਣੀ ਜਾਏਗੀ, ਮਨ ਦਾ ਧੋਖਾ ਪਰਮ ਵਹਿਮ ਵੀ ਦੂਰ ਹੋਣਗੇ ਔਰ ਪਰਮੇਸ਼ਵਰ ਦੀ ਖੁਸ਼ੀ ਵੀ ਪ੍ਰਾਪਤ

ਉਹਨਾਂ ਦਾ ਜੀਵਨ ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋ ਜਾਂਦਾ ਕਿਉਂਕਿ ਸਾਹਿਬ ਜੀ ਬਿਆਨ ਕਰਦੇ ਹਨ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਹਨਾਂ ਨੂੰ ਦੁਨੀਆਂ ਦੇ ਝੂਠੇ ਰਸਾਂ ਦਾ ਫਿਰ ਮੁਤਾਜ ਨਹੀਂ ਹੋਣਾ ਪੈਂਦਾ। ਆਓ ਵਿਚਾਰ ਕਰੀਏ ਜੋ ਇਸ ਸ਼ਬਦ ਦੀ ਭਾਵਨਾ ਹੈ, ਜੋ ਇਸ ਸ਼ਬਦ ਵਿੱਚ ਪਿਆਰ ਹੈ, ਉਸ ਪਿਆਰ ਵੱਲ ਆਪਾਂ ਆਪਣਾ ਮਨ ਜੋੜੀ ਰੱਖਣਾ ਹੈ ਔਰ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਦੇ ਮਨ ਦੀ ਤੜਫ ਕਿਸ ਤਰ੍ਹਾਂ ਦੂਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਹਨਾਂ ਨੂੰ

ਰਾਏਪੁਰੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੇ। ਇਹ ਨਨਕਾਣਾ ਸਾਹਿਬ ਰਾਏਪੁਰ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ। ਰਾਏਪੁਰ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਕਰਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਕਹਿ ਰਹੇ ਨੇ, ਮੇਰੇ ਨਾਨਕ ਦਾ ਜਨਮ ਦਿਨ ਆ ਰਿਹਾ, ਮੇਰੇ ਨਾਨਕ ਦੀ ਵਰੇਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅੱਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਕਾਰੋਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ, ਅਥਰੂ ਫੇਰਦੇ ਹਾਂ ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆਂ ਕਹਿੰਦਿਆਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ, ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਆਪਣੀ ਧਰਮ ਸੁਪਤਨੀ, ਤ੍ਰਿਪਤਾ ਆਓ ਦੇਖ ਮੇਰੀ ਲਾਡਲੀ ਧੀ, ਮੇਰੇ ਨਾਨਕ ਦੀ ਵੱਡੀ ਭੈਣ ਨਾਨਕੀ ਆ ਰਹੀ ਹੈ। ਨਾਨਕੀ ਨੇ ਪਹਿਲਾਂ ਪਹਿਚਾਣਿਆ ਸੀ, ਨਾਨਕੀ ਨੇ ਹੀ ਸਾਨੂੰ ਕਿਹਾ ਸੀ ਕਿ ਇਹ ਅਰਸ਼ਾਂ ਤੋਂ ਆਇਆ ਹੈ, ਇਸ ਨੂੰ ਪੁੱਤਰ ਨਾ ਸਮਝੋ, ਇਹ ਆਪ ਆਇਆ ਹੈ। ਤ੍ਰਿਪਤਾ ਉਹ ਦੇਖ ਨਾਨਕੀ ਆ ਰਹੀ ਹੈ।

ਖਨੀਏ ਵੰਝਾ ਤੋ ਸਾਹਿਬ ਕੇ ਨਾਵੇ ਐ ਪਰਮੇਸ਼ਰ ਮੈਂ ਤੇਰੇ ਦੁਬਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਧੰਨ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ ਬੇਬੇ ਨਾਨਕੀ ਜੀ ਪਿਤਾ ਮਹਿਤਾ ਕਾਲੂ ਨੂੰ ਮਿਲ ਕੇ ਆਪਣੀ ਮਾਤਾ ਮਾਤਾ ਤ੍ਰਿਪਤਾ ਨੂੰ ਗਲੇ ਲੱਗ ਕੇ ਮਿਲੇ ਤੇ ਇਹਨੂੰ ਗਾਲਾਂ ਲਗਾਇਆ ਤਾਂ ਮਾਤਾ ਤ੍ਰਿਪਤਾ ਜੀ ਇਕਦਮ ਰੋਣਾ ਨਿਕਲ ਗਿਆ ਤੇ ਨਾਲੇ ਕਹਿਣ ਲੱਗੇ ਜੀਏ ਹੁਣ ਤੇ ਬੜਾ ਚਿਰ ਹੋ ਗਿਆ ਨਾਨਕ ਨੂੰ ਦੇਖੀ ਤੂੰ ਆਈ ਹੈ ਕੁਝ ਭਰੋਸਾ ਹੋਇਆ ਮਨ ਨੂੰ ਕਿ ਤੇਰਾ ਵੀਰ ਮੇਰਾ ਸਪੁੱਤਰ ਗੁਰੂ ਨਾਨਕ ਵੀ ਆਵੇਗਾ ਦੂਸਰੇ ਪਾਸੇ ਭਾਈ ਅਜੈ ਰਾਮ ਆਪਣੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਦੇ ਪੈਰਾਂ ਤੇ ਮੱਥਾ ਟੇਕੇ ਮਹਿਤਾ ਜੀ ਨੇ ਪਿਆਰ ਦਿੱਤਾ ਤੇ ਭਾਈ ਅਜੈ ਰਾਮ ਜੀ ਵੀ ਪੁੱਛਦੇ ਨੇ ਪਿਤਾ ਜੀ ਗੁਰੂ ਨਾਨਕ ਸਾਹਿਬ ਹਾਲੀ ਨਹੀਂ ਆਏ ਅਸੀਂ ਤੇ ਇਸ ਆਸ ਤੇ ਆਏ ਹਾਂ ਕਿ ਇਸ ਵਾਰੀ ਜ਼ਰੂਰ ਮਹਾਰਾਜ ਦੇ ਦਰਸ਼ਨ ਹੋਣਗੇ ਭਾਈ ਅਜੈ ਰਾਮ ਰਿਸ਼ਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਭਾਈਆ ਲੱਗਦੇ ਨੇ ਜਿਨ੍ਹਾਂ ਨੂੰ ਆਪਾਂ ਜੀਜਾ ਵੀ ਕਹਿੰਦੇ ਹਾਂ ਪਰ ਉਹ ਰਿਸ਼ਤੇਦਾਰੀ ਘੱਟ ਔਰ ਗੁਰੂ ਨਾਨਕ ਸਾਹਿਬ ਦੇ ਸੇਵਕ ਜ਼ਿਆਦਾ ਹੈ ਮਹਿਤਾ ਕਾਲੂ ਜੀ ਕਹਿਣ ਲੱਗੇ ਜੈ ਰਾਮ ਤੁਸੀਂ ਆਏ ਹੋ ਮੈਨੂੰ ਵੀ ਭਰੋਸਾ ਹੋ ਰਿਹਾ ਹੈ ਕਿ ਮੇਰਾ ਨਾਨਕ ਜ਼ਰੂਰ ਆਵੇਗਾ ਕੁਝ ਸਮਾਂ ਬੀਤਿਆ ਭਾਈ ਮਨਸੁਖ ਭਾਈ ਭਗੀਰਥ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਇਹ ਵੀ ਆਏ ਤਾਂ ਬੇਬੇ ਨਾਨਕੀ ਜੀ ਦੇ ਦਰਸ਼ਨ ਕੀਤੇ ਇਹਨਾਂ ਨੇ ਹੱਥ ਜੋੜ ਕੇ ਆਖਿਆ ਬੇਬੇ ਜੀ ਗੁਰੂ ਨਾਨਕ ਸਾਹਿਬ ਆਏ ਨੇ ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ ਹਾਲੀ ਆਏ ਤੇ ਨਹੀਂ ਪਰ ਜਦ ਬਸੰਤ ਰੁੱਤ ਨੇ ਆਉਣਾ ਹੋਵੇ ਠੰਡੀ ਹਵਾ ਪਹਿਲਾਂ ਚੱਲਣ ਲੱਗ ਪੈਂਦੀ ਬਹਾਰ ਨੇ ਆਉਣਾ ਹੋਵੇ ਕੁੰਜਾਂ ਦੀਆਂ ਡਾਰਾਂ ਪਹਿਲਾਂ ਉੱਡਣ ਲੱਗ ਪੈਂਦੀਆਂ ਨੇ ਜੇ ਗੁਰੂ ਨਾਨਕ ਦੇ ਪਿਆਰੇ ਆਏ ਨੇ ਤੇ ਗੁਰੂ ਨਾਨਕ ਵੀ ਅੱਜ ਜ਼ਰੂਰ ਆਵੇਗਾ ਭਾਈ ਅਜੈ ਰਾਮ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੰਗਲ ਵੱਲ ਤੁਰ ਪਏ ਇੱਕ ਦਰਖਤ ਦੇ ਥੱਲੇ ਬੈਠੇ ਬੜੇ ਵੈਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਇਹ ਸ਼ਬਦ ਗਾਣ ਲੱਗ ਪਏ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹਿ ਆਪਣੇ ਤਿੰਨ ਭਾਵੇ ਸਭ ਹੋਏ ਐ ਪਾਤਸ਼ਾਹ ਜਿਸ ਤਰ੍ਹਾਂ ਅਮਲੀ ਅਮਲ ਨਾਲ ਪਿਆਰ ਕਰਦਾ ਅਮਲ ਤੋਂ ਬਗੈਰ ਉਹ ਜੀ ਨਹੀਂ ਸਕਦਾ ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ ਅਸੀਂ ਵੀ ਤੇਰੇ ਨਾਲ ਇਸ ਤਰ੍ਹਾਂ

ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠ ਕੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੇੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਹੋਵੇ। ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ। ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆਂ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਇੱਕੇ ਉਹ ਹੋਵੇ ਚੱਲੀ, ਮਾਂ ਜੀਵੇ ਤਾਂ ਦਲਾਦ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਢ ਮਾਉ ਜਿਉਂ ਛਾਲਾ ਕਿਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ, ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਹੈ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਏ ਹਾਂ, ਲਿਆ ਮੈਨੂੰ ਚੋਲਾ ਪੁਆ, ਤੇ ਆਪ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠ ਕੇ ਕੀਰਤਨ ਪੈ ਕਰਦੇ ਨੇ,
ਗੁਰੂ ਨਾਨਕ ਦੀ ਯਾਦ ਵਿੱਚ ਤੇ ਨਾਲੇ ਅਰਦਾਸਾਂ ਪਏ ਕਰਦੇ ਨੇ।

ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਬੇਟਾ ਨਾਨਕ ਜਾਓ ਹੁਣ ਆਪਣੀ ਵੱਡੀ ਭੈਣ ਨੂੰ ਮਿਲੋ ਬੜੀ ਵੈਰਾਗ ਵਿੱਚ ਹੈ ਧੰਨ ਗੁਰੂ ਨਾਨਕ ਸਾਹਿਬ ਮਾਤਾ ਨੂੰ ਮਿਲ ਕੇ ਬੇਬੇ ਨਾਨਕੀ ਜੀ ਨੂੰ ਮਿਲਣ ਵਾਸਤੇ ਉੱਠੇ ਤਾਂ ਬੇਬੇ ਨਾਨਕੀ ਛੱਤ ਤੋਂ ਥੱਲੇ ਉੱਤਰੇ ਭੱਜ ਕੇ ਆਏ ਚਰਨਾਂ ਤੇ ਮੱਥਾ ਟੇਕਣ ਵਾਸਤੇ ਪਰ ਗੁਰੂ ਨਾਨਕ ਸਾਹਿਬ ਨੇ ਬਾਹਾਂ ਫੜ ਲਈਆਂ ਕਹਿਣ ਲੱਗੇ ਨਾ ਭੈਣ ਤੁਸੀਂ ਵੱਡੇ ਹੋ ਭੈਣਾਂ ਭਰਾਵਾਂ ਦੇ ਪੈਰਾਂ ਤੇ ਮੱਥਾ ਟੇਕਣ ਇਹ ਨਹੀਂ ਹੋ ਸਕਦਾ ਸਤਸੰਗ ਇਹ ਇਤਿਹਾਸ ਇਹ ਕਥਾ ਕਹਾਣੀਆਂ ਸੁਣਾਉਣ ਦਾ ਇੱਕ ਮਕਸਦ ਹੈ ਇਹ ਕਥਾ ਕਹਾਣੀਆਂ ਬਾਣੀ ਤਾਂ ਸੁਣਾਈ ਜਾਂਦੀ ਹੈ ਤਾਂ ਕਿ ਸਾਡੇ ਮਨਾਂ ਵਿੱਚ ਸਾਡੇ ਹਿਰਦੇ ਵਿੱਚ ਪਿਆਰ ਹੋਵੇ ਜੇ ਸਾਡੇ ਹਿਰਦੇ ਵਿੱਚ ਪਿਆਰ ਹੋਵੇਗਾ ਸਾਡੇ ਘਰ ਵਿੱਚ ਵੀ ਪਿਆਰ ਹੋਵੇਗਾ ਜਿਹਦੇ ਹਿਰਦੇ ਵਿੱਚ ਪਿਆਰ ਨਹੀਂ ਜਿਹਦੇ ਦਿਲ ਵਿੱਚ ਪਿਆਰ ਨਹੀਂ ਉਹ ਕਿਸੇ ਨੂੰ ਕੀ ਪਿਆਰ ਦੇਵੇਗਾ ਚੰਗਾ ਇਨਸਾਨ ਬਣਨ ਵਾਸਤੇ ਚੰਗਾ ਪਿਤਾ ਬਣਨਾ ਜ਼ਰੂਰੀ ਹੈ ਚੰਗਾ ਪਤੀ ਬਣਨਾ ਜ਼ਰੂਰੀ ਹੈ ਚੰਗਾ ਪੁੱਤਰ ਬਣਨਾ ਜ਼ਰੂਰੀ ਹੈ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ ਜਿਹੜਾ ਚੰਗਾ ਪਤੀ ਨਾ ਬਣ ਸਕੇ ਚੰਗਾ ਪਿਤਾ ਨਾ ਬਣ ਸਕੇ ਜਿਹੜਾ ਚੰਗਾ ਪੁੱਤਰ ਨਾ ਬਣ ਸਕੇ ਜਿਹੜਾ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਨਾ ਬਣ ਸਕੇ ਸਾਧ ਸੰਗਤ ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ ਉਹ ਨਾ ਸਿੱਖ ਹੋ ਸਕਦਾ ਉਹ ਨਾ ਮੁਸਲਮਾਨ ਨਾ ਹਿੰਦੂ ਨਾ ਈਸਾਈ ਉਹ ਕਿਸੇ ਗਿਣਤੀ ਵਿੱਚ ਨਹੀਂ ਕਿਉਂਕਿ ਪਰਮੇਸ਼ਵਰ ਨੇ ਇਨਸਾਨ

తన్ గురు నానక్ సాబుని బేబీ నానకీను జద్ ఇతనే బచ్చన కే ਭੈਣ ਜੀ ਹੈ ਬੇਬੇ ਨਾਨਕੀ ਤੁਸੀਂ ਵੱਡੇ ਹੋ ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ ਇਹ ਨਹੀਂ ਹੋ ਸਕਦਾ ਸਾਧ ਸੰਗਤ ਇੱਕ ਇੱਕ ਲਫ਼ਜ਼ ਵਿੱਚੋਂ ਸਾਡੇ ਜੀਵਨ ਵਾਸਤੇ ਸਿੱਖਿਆ ਹੈ ਇਹ ਵੱਖਰੀ ਗੱਲ ਹੈ ਇਹਨਾਂ ਗੱਲਾਂ ਨੂੰ ਕੋਈ ਮੰਨੇ ਭਾਵੇਂ ਨਾ ਮੰਨੇ ਪਰ ਸੁੱਖ ਤਾਂ ਮੰਨਣ ਵਿੱਚ ਹੀ ਹੈ ਹੁਣ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਮਰਦਾਨੇ ਆ ਹੁਣ ਤੁਸੀਂ ਜਾ ਕੇ ਭਾਈ ਅਜੈ ਰਾਮ ਜੀ ਨੂੰ ਲੈ ਕੇ ਆਓ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਸੀ ਦੀਪਮਾਲਾ ਉਸੇ ਵੇਲੇ ਸ਼ੁਰੂ ਹੋ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਪਰ ਕੁਝ ਦੇਰ ਬਾਅਦ ਧੰਨ ਗੁਰੂ ਨਾਨਕ ਸਾਹਿਬ ਆਪ ਉੱਠੇ ਤਾਂ ਪਿਤਾ ਮਹਿਤਾ ਕਾਲੂ ਜੀ ਪੁੱਛਦੇ ਨੇ ਬੇਟਾ ਕਿੱਥੇ ਚੱਲੇ ਸਾਹਿਬ ਜੀ ਕਹਿਣ ਲੱਗੇ ਮਰਦਾਨਾ ਭਾਈ ਅਜੈ ਰਾਮ ਨੂੰ ਵੈਰਾਗ ਵਿੱਚ ਉਠਾ ਨਹੀਂ ਸਕਿਆ ਧੰਨ ਗੁਰੂ ਨਾਨਕ ਸਾਹਿਬ ਆਪ ਉਸ ਜਗ੍ਹਾ ਪਹੁੰਚੇ ਜਿੱਥੇ ਭਾਈ ਅਜੈ ਰਾਮ ਜੀ ਵੈਰਾਗ ਵਿੱਚ ਬੈਠੇ ਸ਼ਬਦ ਗਾ ਰਹੇ ਸਨ ਅੱਗੇ ਭਾਈ ਮਰਦਾਨਾ ਕੋਲ ਬੈਠੇ ਸ਼ਬਦ ਪੜ ਰਹੇ ਔਰ ਵਾਰ ਵਾਰ ਕਹਿ ਰਹੇ ਸਨ ਜੈ ਰਾਮ ਜੀ ਉੱਠੋ ਧੰਨ ਗੁਰੂ ਨਾਨਕ ਸਾਹਿਬ ਆ ਗਏ ਨੇ ਪਰ ਭਾਈ ਅਜੈ ਰਾਮ ਜੀ ਵੈਰਾਗ ਵਿੱਚੋਂ ਉੱਠ ਨਾ ਸਕੇ ਕਿਉਂਕਿ ਇਹ ਪਿਆਰ ਭਾਗਾਂ ਨਾਲ ਮਿਲਦਾ ਹੈ ਔਰ ਇਸ ਪਿਆਰ ਨੂੰ ਉਹ ਹੀ ਜਾਣਦਾ ਜਿਸ ਨੇ ਇਹ ਪਿਆਰ ਕੀਤਾ ਭਗਤ ਕਬੀਰ ਜੀ ਕਹਿੰਦੇ ਨੇ ਸੋ ਕੱਤ ਜਾਣੇ ਪੀਰ ਪਰਾਈ ਜਾਂ ਕੇ ਅੰਦਰ ਦਰਦ ਨਾ ਪਾਈ ਭਗਤ ਰਵਿਦਾਸ ਔਰ ਭਗਤ ਕਬੀਰ ਸਾਹਿਬ ਦੋਨਾਂ ਦੇ ਸ਼ਬਦ ਪੜ੍ਹੀਏ ਇੱਕੋ ਹੀ ਗੱਲ ਨਜ਼ਰ ਆਉਂਦੀ ਭਗਤ ਰਵਿਦਾਸ ਉਹ ਵੀ ਮਨ ਦੀ ਤੜਪ ਦੱਸਦੇ ਨੇ ਔਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਲਾਗੀ ਹੋਏ ਸੋ ਜਾਣੇ ਵੀਰ ਰਾਮ ਭਗਤ ਅਣਿਆਲੇ ਦੀ ਕਿ ਇਹ ਪ੍ਰੇਮਾ ਭਗਤੀ ਦੇ ਤੀਰ ਜਿਹੜੇ ਨੇ ਜਿਹਨੂੰ ਲੱਗ ਜਾਣ ਤੇ ਜਿਹਨੂੰ ਤੀਰ ਲੱਗਦੇ ਨੇ ਉਹ ਹੀ ਜਾਣੇ

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੂੰ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ ਹੈ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ ਹੈ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ। ਅਸਲ ਵਿੱਚ ਧਰਮੀ ਵੀ ਉਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਹੇ, ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ੍ਹ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਮ ਸਿੰਘ ਜੀ ਪਾਸੋਂ ਸ਼ਬਦ ਹਰਜਨ ਰਾਮ ਨਾਮ ਗੁਣ ਗਾਵੈ।

ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰਸੋਂ ਅਸੀਂ ਪੜ੍ਹਿਆ ਸੀ ਕਿ ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਕਾਰਮਕ ਕਾਨੂੰਨ ਦੇ ਅਧੀਨ ਹਾਂ, ਆਪਣੇ ਕਰਮ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ, ਸਾਡੀ ਮੁਕਤੀ ਨਹੀਂ ਹੋ ਸਕਦੀ ਅਤੇ ਪਰਮਾਤਮਾ ਨਾਲ ਮਿਲਾਪ ਵੀ ਨਹੀਂ ਹੋ ਸਕਦਾ। ਨਾਲ ਇਹ ਵੀ ਪੜ੍ਹਿਆ ਸੀ ਕਿ ਹੁਕਮ ਤੋਂ ਦੁਰੇੜੇ ਲਿਜਾਣ ਵਾਲੀਆਂ ਸਾਡੀਆਂ ਸਿਆਣਪਾਂ ਹਨ। ਇਹ ਸਿਆਣਪਾਂ ਗੱਲੀ ਬਾਤੀਂ ਖੁਸ਼ਕ ਫਿਲਾਸਫੀ ਨਾਲ, ਖੁਸ਼ਕ ਗਿਆਨ ਨਾਲ, ਜਾਂ ਹੱਠ ਧਰਮ ਨਾਲ, ਜਾਂ ਕਰਮ ਕਾਂਡਾਂ ਨਾਲ ਨਹੀਂ ਲੈ ਸਕਦੀਆਂ, ਕਿਉਂਕਿ ਸਾਡੀਆਂ ਸਿਆਣਪਾਂ ਇਹ ਸਾਡੀ ਹੋਮੇ ਦਾ ਵਿਕਾਸ ਹਨ। ਜਿਉਂ ਜਿਉਂ ਸਾਡੀ ਹੋਮੇ ਵਿਕਸਿਤ ਹੋਈ, ਸਾਡੇ ਅੰਦਰ ਸਿਆਣਪਾਂ ਆਉਂਦੀਆਂ ਗਈਆਂ। ਸੋ ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਆਤਮਕ ਪਿਉਣ ਚਾੜਨ ਨਾਲ ਅਸੀਂ ਸਿਆਣਪਾਂ ਤੋਂ ਬਚ ਸਕਦੇ ਹਾਂ ਅਤੇ ਹੁਕਮ ਨੂੰ ਬੁੱਝ ਸਕਦੇ ਹਾਂ। ਇੱਥੋਂ ਤੱਕ ਅਸੀਂ ਪੜ੍ਹਿਆ ਸੀ। ਇਸ ਤੋਂ ਅੱਗੇ ਕਿਵੇਂ ਆਤਮਕ ਪਿਉਣ ਚਾੜਨੀ ਹੈ ਅਤੇ ਹੁਕਮ ਨੂੰ ਬੁੱਝ ਕੇ ਫਿਰ ਉਸਦੀ ਰਜ਼ਾ ਵਿੱਚ ਕਿਵੇਂ ਚੱਲਣਾ, ਕਿਸ ਚੀਜ਼ ਦੀ ਲੋੜ ਹੈ ਰਜ਼ਾ ਵਿੱਚ ਚੱਲਣ ਲਈ, ਇਸ ਦਾ ਪੂਰਾ ਵਿਸਥਾਰ ਅੱਜ ਦੇ ਲੇਖ ਵਿੱਚ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ, ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕ ਰਹੀ ਹਨ। ਹਾਂਜੀ, ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਸੋਚੇ ਜਾਂਦੇ ਹਨ, ਜੋ ਕਰਮ ਕੀਤੇ ਜਾਂਦੇ ਹਨ, ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕ ਰਹੀ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਇਹ ਸੌਖਾ ਨਹੀਂ ਹੈ, ਕਿਉਂਕਿ ਸਾਡੇ ਮਨ ਦੀ ਇਹ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀ ਰੰਗਤ ਅਸੀਂ ਹੁਣ ਬਣਾਈ ਹੈ ਇਹ ਕਈ ਜਨਮਾਂ ਦੇ ਅਭਿਆਸ ਨਾਲ ਬਣਾਈ ਹੈ। ਇਸ ਲਈ ਅਤਿਅੰਤ ਉੱਦਮ, ਬੇਅੰਤ ਉੱਦਮ ਦੀ ਲੋੜ ਹੈ। ਫਿਰ ਦ੍ਰਿੜਤਾ ਦੀ ਲੋੜ ਹੈ ਤੇ ਇੱਕ ਦੋ ਦਿਨ, ਇੱਕ ਦੋ ਮਹੀਨਿਆਂ ਦੀ ਖੇਡ ਨਹੀਂ, ਇਸ ਲਈ ਸਮੇਂ ਦੀ ਵੀ ਲੋੜ ਹੈ। ਪਰ ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹਉਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਇਹ ਬਦਲਣੀ ਜ਼ਰੂਰੀ ਹੈ। ਨਿਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਹਾਂਜੀ, ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਇਹ ਅਤ ਜ਼ਰੂਰੀ ਹੈ।

ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ ਸੋਹਣੀ ਦੈਵੀ ਆਤਮਕ ਭਾਵਨਾ ਵਾਲੀ ਜਿਉਂ ਦੀ ਜਾਗਦੀ ਸਾਧ ਸੰਗਤ ਦੀ ਪਿਉਣ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ ਤੇ ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ, ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਸੋ ਸਾਧ ਸੰਗਤ ਦੀ ਦੈਵੀ ਪਿਉਣ ਜਦੋਂ ਚੜ੍ਹੇਗੀ ਮਨ ਨੂੰ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੋਵੇਗਾ, ਅਨੁਭਵੀ ਪ੍ਰਕਾਸ਼ ਹੋਵੇਗਾ, ਜਿਸ ਨਾਲ ਆਪਣੇ ਭਾਣੇ ਤੇ ਰੱਬੀ ਹੁਕਮ ਦੀ ਸੋਝੀ ਹੋਵੇਗੀ। ਪਰ ਸਾਧ ਸੰਗਤ ਵਿੱਚ ਆ ਕੇ ਕਿਹੜੇ ਕਰਤਬ ਨਾਲ ਮਨ ਨੂੰ ਦੈਵੀ ਪਿਉਣ ਚੜ੍ਹਦੀ ਹੈ? ਉਹ ਹੈ ਅੰਤਰਮੁਖੀ ਸਿਮਰਨ ਕਰਨ ਨਾਲ। ਸੋ ਮਨ ਨੂੰ ਆਤਮਕ ਪਿਉਣ ਚਾੜਨ ਲਈ ਨਾਮ ਅਭਿਆਸ ਕਮਾਈ ਅੰਤਰਮੁਖੀ ਸਿਮਰਨ ਦੀ ਲੋੜ ਹੈ। ਦੂਸਰਾ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ ਦੀ। ਅਤੇ ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਹੋਰ ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਇਹ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਇੱਕੋ ਹੀ ਤਰੀਕਾ, ਸਾਧ ਸੰਗਤ ਵਿੱਚ ਆ ਕੇ ਆਤਮਕ ਪਿਉਣ ਚਾੜੋ। ਪਰ ਆਤਮਾ ਵਿੱਚ ਤਾਂ ਬੇਅੰਤ ਗੁਣ ਹਨ, ਕਿਹੜੀ ਪਿਉਣ ਸਭ ਤੋਂ ਕਾਰਗਰ ਹੈ? ਸਭ ਤੋਂ ਉੱਚੀ ਸੁੱਚੀ ਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ। ਸੋ ਜਦੋਂ ਸਾਧ ਸੰਗਤ ਵਿੱਚ ਵਿਚਰਦੇ ਹਾਂ, ਅਸੀਂ ਅੰਤਰਮੁਖੀ ਹੋ ਕੇ ਸਿਮਰਨ ਕਰਦੇ ਹਾਂ, ਤਾਂ ਸਾਧ ਸੰਗਤ ਤੇ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ। ਹਾਂਜੀ, ਜਦੋਂ ਪੂਰੀ ਤਰ੍ਹਾਂ ਨਿਰਮਲ ਹੋ ਜਾਂਦਾ ਹੈ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ, ਆਤਮਾ ਵਿੱਚੋਂ ਸਫੁੱਟਤ ਹੁੰਦਾ ਹੈ। ਹਾਂਜੀ, ਆਮ ਤੌਰ ਤੇ ਕੀ ਹੁੰਦਾ ਹੈ, ਅਸੀਂ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਥੋੜਾ ਬਹੁਤ ਨਿਰਮਲ ਕਰਦੇ ਹਾਂ, ਬਾਹਰ ਜਾ ਕੇ ਫਿਰ ਮੈਲਾ ਕਰ ਦਿੰਦੇ ਹਾਂ, ਫਿਰ ਥੋੜਾ ਨਿਰਮਲ ਫਿਰ ਮੈਲਾ ਕਰ ਦਿੰਦੇ ਹਾਂ। ਸੋ ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਪਾਪ ਪੁੰਨ, ਧਰਮ ਪ੍ਰਚਾਰ ਅਤੇ ਸਿਮਰਨ ਦੇ ਲੇਖਾਂ ਵਿੱਚ ਖੋਲ ਕੇ ਦਰਸਾਇਆ ਹੈ। ਪਰ ਜਦੋਂ ਅਸੀਂ ਸਾਧ ਸੰਗਤ ਵਿੱਚ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖਦੇ ਹਾਂ, ਅਗਲੇ ਸਮਾਗਮ ਫਿਰ ਨਿਰਮਲ ਕਰਦੇ, ਇਸ ਤਰ੍ਹਾਂ ਜਦੋਂ ਨਿਰਮਲ ਕਰਦੇ ਹਾਂ, ਪੂਰਾ ਤੌਰ ਤੇ ਨਿਰਮਲ ਹੋ ਜਾਏ ਮਨ, ਫਿਰ ਸਾਡੀ ਆਤਮਾ ਦਾ ਅਕ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪਿਉਣ ਚੜ੍ਹਦੀ ਹੈ। ਹੁੰਦਾ ਕੀ ਹੈ, ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਉਪਜ ਪੈਂਦਾ ਤੇ ਵੱਧਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਕਿਵੇਂ ਚੜ੍ਹਦੀ ਫਿਰ ਦੁਹਰਾ ਦਈਏ ਕਿ ਮਨ ਨੂੰ ਨਿਰਮਲ ਕਰਨਾ, ਸੰਗਤ ਵਿੱਚ ਆ ਕੇ ਸਿਮਰਨ ਕਰ ਕਰਕੇ ਇਸ ਤਰ੍ਹਾਂ ਨਿਰਮਲ ਕਰਦਿਆਂ ਕਰਦਿਆਂ ਜਦੋਂ ਪੂਰੀ ਤਰ੍ਹਾਂ ਨਿਰਮਲ ਹੋਏ, ਫਿਰ ਆਪਣੇ ਆਪ ਹੀ ਤੂੰ ਤੇਰੀ ਦੀ ਭਾਵਨਾ ਉਪਜ ਪੈਂਦੀ ਹੈ, ਮੈਂ ਮੇਰੀ ਨੂੰ ਤੂੰ ਤੇਰੀ ਦੀ ਪਿਉਣ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨਮਰਜ਼ੀ ਲਈ ਕੋਈ ਥਾਂ ਨਹੀਂ। ਉਸ ਅਟਲ, ਅਪੁੱਲ,
ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਹਾੜੇ ਵਿੱਚ ਸੁਰ ਹੋ ਕੇ ਚੱਲਣਾ ਹੀ ਇਹ ਸਾਡਾ ਫਰਜ਼ ਹੈ ਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਵੀ ਹੈ। ਜਗਿਆਸੂ ਇਸ ਆਤਮਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਨ, ਹਮ ਕਿਛ ਨਾਹੀਂ ਏਕ ਹੈ ਉਹੀ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੇ, ਜੇ ਕਰਾਵੇ ਸੋ ਕਰਨਾ, ਮੈਂ ਨਾਹੀਂ ਕਿਛ ਆਉ ਨਾਹੀਂ ਕਿਛ ਆਏ ਨਾ ਮੋਰਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਸੋ ਜਦੋਂ ਇਹਨਾਂ ਦੋਹਾਂ ਮਾਨਸਿਕ ਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਗਿਆ ਹੈ, ਜਦੋਂ ਆਪਣੇ ਭਾਣੇ ਵਿੱਚ ਵਿਚਰਦੇ ਹਾਂ ਸਾਡੀ ਹਾਲਤ ਕਿਹੋ ਜਿਹੀ ਆਉਂਦੀ ਹੈ, ਤੇ ਜਦੋਂ ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਅਨੁਭਵੀ ਪ੍ਰਕਾਸ਼ ਆਉਂਦਾ ਹੈ, ਹੁਕਮ ਨੂੰ ਬੁੱਝ ਲੈਂਦੇ ਹਾਂ, ਫਿਰ ਕੀ ਪਰਿਵਰਤਨ ਆਉਂਦਾ ਹੈ, ਇੱਥੇ ਇੱਕ ਬਿਓਰਾ ਦਿੱਤਾ ਗਿਆ ਹੈ। ਮਾਨਸਿਕ ਅਵਸਥਾ ਜਦੋਂ ਆਪਣੇ ਪਾਣੇ ਵਿੱਚ ਆਉਂਦੇ ਹੁਕਮ ਨੂੰ ਬੁੱਝਣ ਤੋਂ ਪਹਿਲਾਂ, ਇਹ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਇੱਥੇ ਹਉਮੈ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਅਸੀਂ ਹਉਮੈ ਦੇ ਪਰਾਇਣ ਹਾਂ ਇਸ ਅਵਸਥਾ ਵਿੱਚ। ਇੱਥੇ ਭਰਮ ਭੁਲਾਵਾ ਹੈ, ਮਨਮਰਜ਼ੀ ਹੈ, ਆਪਣੇ ਭਾਣੇ ਵਿੱਚ ਚੱਲਣਾ ਹੈ, ਤੇ ਇਹ ਅਵਸਥਾ ਕਰਮਬੱਧ ਹੈ, ਸਾਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਕਾਰਮ ਕਾਨੂੰਨ ਦੇ ਅਧੀਨ ਹੈ। ਤੇ ਆਤਮਕ ਅਵਸਥਾ ਜਦੋਂ ਹੁਕਮ ਨੂੰ ਬੁੱਝ ਲੈਂਦੇ ਹਾਂ, ਉਹ ਆਤਮਕ ਪਿਰਮ ਖੇਲ ਹੈ, ਉੱਥੇ ਸਿਰਫ ਤੂੰ ਤੇਰੀ ਦੀ ਭਾਵਨਾ ਹੈ, ਉੱਥੇ ਮਨ ਹਉਮੈ ਦੇ ਪ੍ਰਾਇਣ ਨਹੀਂ ਹੁੰਦਾ, ਆਤਮ ਪ੍ਰਾਇਣ ਹੁੰਦਾ ਹੈ, ਉਹ ਅਨੁਭਵੀ ਪ੍ਰਕਾਸ਼ ਵਾਲਾ ਜੀਵਨ ਹੈ, ਭਰਮ ਭੁਲਾਵਾ ਨਹੀਂ ਹੁੰਦਾ, ਉੱਥੇ ਮਨਮਰਜ਼ੀ ਨਹੀਂ ਹੈ, ਇਲਾਹੀ ਹੁਕਮ ਹੈ, ਉਹ ਹੁਕਮ ਰਜਾਈ ਚੱਲਣਾ ਹੈ, ਤੇ ਉੱਥੇ ਅਸੀਂ ਜੋ ਵੀ ਕਰਦੇ ਹਾਂ, ਕਰਮ ਵੀ ਕਰਦੇ ਹਾਂ, ਆਪਣੇ ਕਰਮਾਂ ਤੋਂ ਆਜ਼ਾਦ ਹਾਂ, ਕਾਰਮਿਕ ਕਾਨੂੰਨ ਤੋਂ ਪਰੇ ਹੋ ਜਾਂਦੇ ਹਾਂ, ਉਹਨਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਾਂ। ਮਾਨਸਿਕ ਅਵਸਥਾ ਵਿੱਚ ਮਾਇਆ ਦੀ ਖਿੱਚ ਹੈ, ਇੱਥੇ ਦੁੱਖ ਕਲੇਸ਼ ਵਿਆਪਦਾ ਹੈ, ਇੱਥੇ ਈਰਖਾ ਦਵੈਤ ਵੀ ਹੈ, ਇੱਥੇ ਵੈਰ ਵਿਰੋਧ ਵੀ ਹੈ, ਇੱਥੇ ਅਸ਼ਾਂਤੀ ਵੀ ਹੈ। ਇਹ ਅਵਸਥਾ ਜੰਮਣ ਮਰਨ ਚ ਆਵਾਗਮਨ ਚ ਹੈ, ਤੇ ਆਤਮਕ ਅਵਸਥਾ ਉੱਥੇ ਮਾਇਆ ਦੀ ਖਿੱਚ ਨਹੀਂ, ਉਹ ਤਾਂ ਅੰਤਰਮੁਖੀ ਹੋ ਗਿਆ, ਪ੍ਰੀਤ ਡੋਰੀ ਦੀ ਖਿੱਚ ਪੈਂਦੀ ਹੈ, ਉੱਥੇ ਕੋਈ ਦੁੱਖ ਨਹੀਂ ਵਿਆਪਦਾ, ਸਦੀ ਵੀ ਕੁਸਲ ਖੇਮ ਹੈ, ਉੱਥੇ ਕਿਸੇ ਨਾਲ ਈਰਖਾ ਦਵੈਤ ਨਹੀਂ, ਮੈਤਰੀ ਭਾਵ ਹੈ ਸਭ ਨਾਲ, ਕਿਸੇ ਨਾਲ ਵੈਰ ਵਿਰੋਧ ਨਹੀਂ, ਪਿਆਰ, ਉੱਥੇ ਸ਼ਾਂਤੀ ਹੈ। ਉਹ ਜਿਹੜੀ ਅਵਸਥਾ ਹੈ ਜਨਮ ਮਰਨ ਤੋਂ ਪਰੇ ਹੈ, ਬੌੜ ਨਾ ਮਰਨਾ ਹੈ। ਸੋ ਮਾਨਸਿਕ ਅਵਸਥਾ ਇਹ ਜਮਾਂ ਦੇ ਫੇਰ ਵਿੱਚ ਹੈ, ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਇੱਥੇ ਦੂਜਾ ਭਾਵ ਹੈ, ਇੱਥੇ ਆਸਾਂ ਮਨਸਾ ਵੀ ਹਨ, ਇੱਛਾਵਾਂ ਹਨ, ਇੱਥੇ ਕੋਈ ਬੁਰਾ ਕਰਦਾ ਸਾਡੀ ਮਰਜ਼ੀ ਦੇ ਉਲਟ ਕਰਦਾ ਉਸ ਨਾਲ ਸ਼ਿਕਾਇਤ ਵੀ ਹੈ, ਰੋਸ ਵੀ ਹੈ, ਪਰ ਆਤਮਕ ਅਵਸਥਾ ਉਹ ਜਮਾਂ ਤੋਂ ਆਜ਼ਾਦ ਹੈ, ਉੱਥੇ ਤ੍ਰਿਸ਼ਨਾ ਦੀ ਅੱਗ ਨਹੀਂ, ਤ੍ਰਿਪਤ ਹੈ, ਤ੍ਰਿਪਤ ਅਗਾਏ ਹੈ, ਉੱਥੇ ਕੋਈ ਦੂਜਾ ਭਾਵ ਨਹੀਂ, ਹਰ ਪਾਸੇ ਇੱਕੋ ਇੱਕ ਪਰਮਾਤਮਾ ਆਪ ਹੈ, ਉਹ ਨਿਰਇੱਛਤ ਅਵਸਥਾ ਹੈ, ਕੋਈ ਆਸਾ ਮਨਸਾ ਨਹੀਂ, ਉਹ ਅਵਸਥਾ ਵਿੱਚ ਸ਼ੁਕਰ ਹੈ, ਭਲਾ ਹੈ। ਸੋ ਮਾਨਸਿਕ ਅਵਸਥਾ ਇਹ ਹਉਮੈ ਵੇਲੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗੁਣ ਭਰਪੂਰ ਹਨ, ਅਸੀਂ ਜੋ ਵੀ ਖਿਆਲ, ਇੱਛਾ, ਰੀਝਾ, ਕਰਮ ਕਰਦੇ ਹਾਂ, ਸਭ ਹਉਮੈ ਦੇ ਪ੍ਰਾਇਣ ਹਨ, ਆਪਣਾ ਭਾਣਾ ਹੈ, ਮਨਮਰਜ਼ੀ ਹੈ, ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਮਾਇਕੀ ਮੰਡਲ ਵਿੱਚ ਸਾਡੀਆਂ ਇਹ ਨੇਕੀਆਂ, ਪਰਉਪਕਾਰ, ਇਹ ਸਾਡੇ ਫਰਜ਼ ਅਦਾ ਕਰਨੇ, ਇਹ ਮੋਹ, ਪਿਆਰ, ਪਾਠ, ਪੂਜਾ, ਕਰਮਕਾਂਡ ਆਦਿ, ਸਭਨਾਂ ਦੇ ਅੰਦਰ ਹਉਮੈ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਜਦ ਤੱਕ ਸਾਡੀ ਸੁਰਤ ਮਾਇਕੀ ਮੰਡਲ ਵਿੱਚ ਵਿਚਰਦੀ ਹੈ, ਇੱਥੇ ਅਸੀਂ ਜੋ ਕੁਝ ਵੀ ਚੰਗੇ ਕੰਮ ਵੀ ਜਿਵੇਂ ਪਾਠ ਪੂਜਾ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਪਰਉਪਕਾਰ ਕਰਦੇ ਹਾਂ,
ਇਹਨਾਂ ਵਿੱਚ ਵੀ ਹਉਮੈ ਦੀ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹਾਂ, ਕਾਰਮ ਕਾਨੂੰਨ ਤੋਂ ਬਾਹਰ ਨਹੀਂ ਹਾਂ। ਤੇ ਆਤਮਕ ਅਵਸਥਾ, ਇਸ ਵਿੱਚ ਜੀਵ ਸਾਧ ਸੰਗਤ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ ਤਾਂ ਉਹ ਆਪਣੀ ਹਉਮੈ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ ਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਸਾਡੇ ਮਾਇਕੀ ਔਗੁਣ ਇਹ ਹਉਮੈ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ ਤੇ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਤੇ ਪ੍ਰਤੀਕ ਹਨ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਉਮੈ ਵਿੱਚ ਭਗਤ ਨਾ ਹੋਵੇ। ਹਾਂਜੀ, ਜੇ ਭਗਤੀ ਕਰਨੀ ਹੈ ਤਾਂ ਹਉਮੈ ਵਿੱਚ ਨਹੀਂ ਹੋ ਸਕਦੀ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨ ਤੂੰ ਗਾਰਬ ਆਟਿਆ, ਗਾਰਬ ਲਦਿਆ ਜਾਏ, ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਾਂ ਹਾਂ ਕਰਤੈ ਕਰਮ ਰਤ ਤਾਂ ਕੋ ਭਾਰ ਹਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਹੂ ਕਰਮ ਬੇਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਨ ਦੀ ਮਰਜ਼ੀ, ਰੀਝਾਂ, ਮਨ ਦੇ ਜਿਹੜੇ ਚਾਓ, ਸਵਾਦ, ਤ੍ਰਿਸ਼ਨਾ, ਹੰਗਤੇ, ਵਲਵਲੇ, ਸਿਆਣਪਾਂ, ਚਤਰਾਈਆਂ, ਰੋਸੇ, ਗਿਲੇ, ਸ਼ਿਕਾਇਤਾਂ, ਈਰਖਾ, ਦੁਐਤ, ਵੈਰ, ਵਿਰੋਧ, ਸ਼ੱਕ, ਕਿਉਂ, ਕਿਆ, ਕੈਸੇ ਆਦਿ ਨੀਵੀਂ ਮਾਇਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਔਗੁਣ ਤਾਂ ਇੱਕ ਪਾਸੇ, ਔਗੁਣਾਂ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਹੁੰਦੀ ਹੁਕਮ ਰਜਾਈ ਚੱਲਣਾ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਇੱਥੇ ਤਾਂ ਬਲਕਿ ਆਪਣੇ ਹਉਂ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਣ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਆਪਣੀ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਫਿਰ ਦੁਹਰਾ ਦਈ, ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ, ਬਲਕਿ ਹਉਂ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਇਸ ਨੂੰ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਇਸ ਨੂੰ ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਉ। ਸੋ ਇਹ ਤਾਂ ਹੁਕਮ ਨੂੰ ਬੁੱਝ ਲਿਆ, ਸਾਧ ਸੰਗਤ ਵਿੱਚ ਆਏ, ਸੇਵਾ ਕੀਤੀ, ਮਨ ਦੀ ਮੈਲ ਉਤਾਰੀ, ਗੁਰਬਾਣੀ ਨਾਲ ਪਰਸਿਆ, ਮਨ ਦੀ ਮੈਲ ਉਤਾਰੀ, ਸਿਮਰਨ ਕਰ ਕਰਕੇ ਮਨ ਦੀ ਮੈਲ ਉਤਾਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਮਨ ਪੂਰੀ ਤਰ੍ਹਾਂ ਨਿਰਮਲ ਹੋ ਗਿਆ, ਆਤਮਾ ਦਾ ਅਕਸ ਮਨ ਤੇ ਪਿਆ ਤੇ ਮਨ ਨੂੰ ਪਿਆ ਇਲਾਹੀ ਪਿਆਰ ਦੀ ਪਿਉਂਦ ਚੜ ਗਈ, ਅਨੁਭਵੀ ਪ੍ਰਕਾਸ਼ ਹੋ ਗਿਆ, ਹੁਕਮ ਨੂੰ ਬੁੱਝ ਲਿਆ। ਪਰ ਹੁਣ ਬੁੱਝ ਤਾਂ ਲਿਆ, ਉਸ ਦੀ ਰਜ਼ਾ ਵਿੱਚ ਚੱਲਣ ਲਈ ਫਿਰ ਹੋਰ ਕਮਾਈ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਅਨੁਕੂਲ ਹੋਵੇ ਹੁਕਮ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਤਾਂ ਸੌਖਾ ਮੰਨਿਆ ਜਾਂਦਾ ਹੈ, ਜਦੋਂ ਪ੍ਰਤੀਕੂਲ ਹੋਵੇ ਮੁਸ਼ਕਿਲ ਉਸ ਵੇਲੇ ਪੈਂਦੀ ਹੈ। ਫਰਜ਼ ਕਰੋ ਸਾਡੇ ਮਨ ਦੇ ਅੰਦਰ ਲਾਲਸਾ ਹੈ ਵੱਡੀ ਉਮਰ ਭੋਗਣ ਦੀ ਤੇ ਹੁਕਮ ਵਿੱਚ ਛੋਟੀ ਉਮਰ ਲਿਖੀ ਹੋਵੇ, ਕੁਝ ਦਿਨਾਂ ਲਿਖਾਉਣ, ਫੇਰ ਕੀ ਹੋਵੇ? ਲਾਲਸਾ ਹੋਵੇ ਅਮੀਰੀ ਦੀ ਤੇ ਹੁਕਮ ਵਿੱਚ ਗਰੀਬੀ ਲਿਖੀ ਹੋਵੇ, ਫਿਰ ਕਿਵੇਂ ਮਿੱਠਾ ਮੰਨਿਆ ਜਾਏਗਾ? ਸੋ ਇਹਨਾਂ ਪ੍ਰਤੀਕੂਲ ਜਿਹੜੀ ਸਾਡੀ ਮਰਜ਼ੀ ਦੇ ਖਿਲਾਫ਼ ਹੁਕਮ ਲਿਖਿਆ ਹੋਵੇ ਉਸ ਨੂੰ ਵੀ ਮਿੱਠਾ ਮੰਨਣ ਲਈ
ਇੱਥੇ ਕੁਝ ਅਭਿਆਸ ਕਰਨਾ ਪੈਂਦਾ ਹੁਕਮ ਬੁੱਝਣ ਤੋਂ ਪਹਿਲੇ, ਉਹ ਕੀ 3 ਸੱਸਿਆਂ ਦੀ ਕਮਾਈ ਕਰਨੀ ਪੈਂਦੀ ਹੈ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਜਦੋਂ ਇਹਨਾਂ ਸੱਸਿਆਂ ਨੂੰ ਕਮਾਵਾਂਗੇ, ਜਦੋਂ ਸੁਭਾਅ ਇਹਨਾਂ ਤੇ ਪੱਕ ਜਾਏਗਾ, ਫਿਰ ਹੁਕਮ ਸਾਡੀ ਮਰਜ਼ੀ ਦੇ ਖਿਲਾਫ ਵੀ ਹੋਵੇ ਤਾਂ ਵੀ ਮਿੱਠਾ ਲੱਗੇਗਾ। ਉਹ ਕਿਹੜੇ ਸੱਸੇ ਹਨ? ਪਹਿਲਾ ਸੱਸਾ ਹੈ ਸਬਰ। ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਹਾਂਜੀ, ਆਪਣੀਆਂ ਸਿਆਣਪਾਂ ਤੇ ਵਿਉਂਤਾਂ, ਆਪਣੀਆਂ ਸਕੀਮਾਂ ਨੂੰ ਲਾਂਭੇ ਰੱਖ ਕੇ ਇੱਕ ਪਾਸੇ ਕਰ ਦਿਓ। ਜੋ ਕੁਝ ਇਲਾਹੀ ਰਜ਼ਾ ਦੁਆਰਾ ਸਾਨੂੰ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਛਾਦਨ ਭੋਜਨ ਕੀ ਆਸ ਨਾ ਕੀਜਈ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਨ, ਸਿਦਕ ਸਬੂਰੀ ਸਾਧਕਾ, ਸਬਰ ਤੋਸ਼ਾ ਮਲਾਇਕਾ। ਦੂਸਰਾ ਸੱਸਾ ਹੈ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਪਹਿਲਾ ਸੱਸਾ ਸਬਰ ਤੇ ਦੂਸਰਾ ਸੱਸਾ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜੀਵਾ ਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾ ਲੇ ਤਾਂ ਤੇਰੀ ਵਡਿਆਈ, ਜੇ ਮਾਰ ਕਢੇ ਪੀਤ ਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ। ਹਾਂਜੀ ਸ਼ੁਕਰ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਤੇ ਜੇ ਨਿੰਦਾ ਹੋਵੇ ਤਾਂ ਵੀ ਉਸਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ, ਗਮੀ ਵਿੱਚ, ਖੁਸ਼ੀ ਵਿੱਚ ਸ਼ੁਕਰ, ਹਾਂਜੀ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਸ਼ੁਕਰ, ਵਡਿਆਈ ਵਿੱਚ, ਨਿੰਦਾ ਵਿੱਚ ਸ਼ੁਕਰ, ਲਾਭ ਵਿੱਚ, ਇੱਥੋਂ ਤੱਕ ਕਿ ਹਾਨੀ ਵਿੱਚ ਵੀ ਸ਼ੁਕਰ, ਤੰਦਰੁਸਤੀ ਵਿੱਚ ਸ਼ੁਕਰ ਤਾਂ ਬਿਮਾਰੀ ਵਿੱਚ ਵੀ ਸ਼ੁਕਰ, ਜੀਵਨ ਵਿੱਚ ਸ਼ੁਕਰ, ਇੱਥੋਂ ਤਾਈਂ ਕਿ ਮੌਤ ਵਿੱਚ ਵੀ ਸ਼ੁਕਰ। ਇਸ ਤਰ੍ਹਾਂ ਇਹਨਾਂ ਹਾਲਤਾਂ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਨੂੰ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦ ਹੈ ਤਾਂ ਛੋੜ ਨਾ ਜਾਈ। ਤੀਸਰਾ ਸੱਸਾ ਸਿਮਰਨ, ਜਿਸ ਦੀ ਕਮਾਈ ਕਰਨੀ। ਪਹਿਲਾ ਸਬਰ, ਦੂਸਰਾ ਸ਼ੁਕਰ ਹਰ ਹਾਲਤ ਵਿੱਚ, ਤੀਸਰਾ ਸਿਮਰਨ। ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਵਾਨ, ਪ੍ਰਿਤਪਾਲੇ ਨਿਤਸਾਰ ਸੰਭਾਲੇ, ਲਾਡ ਲਡਾਵੇ ਖੇਲ ਖਿਲਾਵੇ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਹਾਂਜੀ, ਇਹ ਨਹੀਂ ਕਿ ਮਨ ਕਿਸੇ ਹੋਰ ਪਾਸੇ ਤੇ ਮੰਤਰ ਦਾ ਰਟਨ ਕਰੀ ਚੱਲੇ ਤੇ ਅਸੀਂ ਕਹਿ ਦਿਆ ਸਿਮਰਨ ਹੋ ਗਿਆ। ਹਾਂਜੀ, ਉਸ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਯਾਦ ਕਰਨਾ, ਉਸ ਨੂੰ ਧਿਆਵਣਾ, ਇਹ ਸਾਡਾ ਅਵਲ ਫਰਜ਼ ਬਣਦਾ ਹੈ। ਇਹ ਹੈ ਸਿਮਰਨ, ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਕਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਤੇ ਅਸੀਂ ਉਸ ਦੇ ਸ਼ੁਕਰਾਨੇ ਵਿੱਚ, ਉਸ ਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕਿਰਤ ਕਿਰਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈ। ਸੋ ਜਦੋਂ ਇਹ 3 ਸੱਸਿਆਂ ਦੀ ਸਾਡੇ ਅੰਦਰ ਪਰਪਕਤਾ ਹੋ ਜਾਵੇਗੀ, ਸਬਰ, ਸ਼ੁਕਰ ਤੇ ਸਿਮਰਨ ਦੀ,
ਫਿਰ ਹੁਕਮ ਕਿਸ ਰੂਪ ਵਿੱਚ ਵੀ ਸਾਨੂੰ ਅਨੁਭਵ ਹੋਵੇ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਜਾਂ ਉਸਦੇ ਖਿਲਾਫ, ਸਾਨੂੰ ਮਿੱਠਾ ਲੱਗੇਗਾ। ਇਹਨਾਂ ਤਿੰਨ ਸੱਸਿਆਂ ਵਿੱਚੋਂ ਸਭ ਤੋਂ ਜ਼ਰੂਰੀ ਹੈ ਸਿਮਰਨ, ਕਿਉਂਕਿ ਸਿਮਰਨ ਕੀਤੇ ਬਗੈਰ ਅੰਤਰਾਤਮੇ ਅਨੁਭਵ ਨਹੀਂ ਖੁੱਲ ਸਕਦਾ, ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਪਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ, ਤੇ ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਣ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੇਖਰੀਦ ਗੋਲਾ ਬਣ ਜਾਂਦਾ ਹੈ, ਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ, ਕਿਉਂਕਿ ਉਸਦਾ ਅੰਤਰ ਆਤਮੀ ਉਸ ਪ੍ਰੀਤ ਡੋਰੀ ਨਾਲ ਬੱਝ ਜਾਂਦਾ। ਜਿਵੇਂ ਪ੍ਰੀਤ ਡੋਰੀ ਚਲਦੀ ਹੈ ਉਸ ਤਰ੍ਹਾਂ ਉਹ ਚੱਲਦਾ ਹੈ। ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈ ਬੈਸਾਲੇ ਤੈਂ ਬੈਸਾ ਸਵਾਮੀ, ਜੈ ਭੇਜੇ ਤੈਂ ਜਾਵਾਂ, ਜਿਉਂ ਬੁਲਾਵੇਂ ਤਿਉਂ ਬੋਲੈ ਸਵਾਮੀ, ਕੁਦਰਤ ਕਵਣ ਹਮਾਰੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾਇਆ ਤਿਤਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਜੈਸੀ ਆਗਿਆ ਕੀਨੀ ਠਾਕਰ, ਤਿਸਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਆ ਕੋ ਦੌੜਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ, ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਹਾਂਜੀ ਕਿ ਬੁੱਧੀ ਨਾਲ ਆ ਕੰਮ ਕਰੀਏ ਤਾਂ ਸ਼ਾਇਦ ਹੁਕਮ ਹੋਵੇ, ਇਸ ਤਰ੍ਹਾਂ ਨਹੀਂ, ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਨਾ ਮੰਨਿਆ ਜਾ ਸਕਦਾ ਨਾ ਕਮਾਇਆ ਜਾ ਸਕਦਾ ਹੈ। ਇਲਾਹੀ ਹੁਕਮ ਦੀ ਇਹ ਪ੍ਰੀਤ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ, ਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ, ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ, ਇਹੋ ਹੀ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਹੈ ਤੇ ਪਾਣਾ ਮੰਨਣਾ ਹੈ। ਧਿਆਨ ਦੇਣਾ ਜੀ, ਇਹ ਕੋਈ ਅਸਥੂਲ ਹੁਕਮ ਨਹੀਂ ਕਿ ਸਾਨੂੰ ਅੰਦਰੋਂ ਆਵਾਜ਼ ਆਵੇਗੀ ਭਰਾ ਤੂੰ ਇਹ ਕੰਮ ਕਰ ਤੇ ਅਸੀਂ ਉਹ ਕੰਮ ਕਰੀਏ। ਇਹ ਤਾਂ ਜਦੋਂ ਮਨ ਨਿਰਮਲ ਹੁੰਦਾ ਹੈ, ਆਤਮਾ ਦਾ ਅਕਸ਼ ਮਨ ਤੇ ਪੈਂਦਾ ਹੈ, ਉਹ ਜੀਵਨ ਛੋਹ ਨਾਲ ਸਾਡਾ ਮਨ ਛੋਹਦਾ ਹੈ, ਤਾਂ ਮਨ ਤਨ ਬੁੱਧੀ ਚਿੱਤ ਉਹ ਸਾਰਾ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਉਹ ਪ੍ਰੀਤ ਡੋਰੀ ਹੀ ਇਲਾਹੀ ਹੁਕਮ ਦੀ ਹੈ, ਉਹ ਪ੍ਰੀਤਮ ਦੇ ਹੱਥ ਹੈ, ਤੇ ਪ੍ਰੀਤਮ ਜਿਵੇਂ ਉਸ ਪ੍ਰੀਤ ਡੋਰੀ ਨੂੰ ਹਿਲਾਉਂਦਾ ਹੈ ਸਾਡਾ ਮਨ ਤਨ ਚਿੱਤ ਉਸ ਨਾਲ ਬੱਝਿਆ ਹੁੰਦਾ ਹੈ, ਉਸੇ ਤਰ੍ਹਾਂ ਖਿੱਚ ਪੈਂਦੀ ਹੈ। ਇਹ ਹੈ ਹੁਕਮ ਰਜਾਈ ਚੱਲਣਾ। ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦਈਏ, ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਉਹ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ, ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ, ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ, ਇਹ ਉਹ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਤੇ ਪਾਣਾ ਮੰਨਣਾ ਹੈ। ਮੂਲ ਆਲਨ ਸਿਓ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚ ਤਨੀ, ਗੁਰਮੁਖ ਗਿਆਨ ਡੋਰੀ ਪ੍ਰਪਕੜੀ, ਜਿਨ ਖਿੰਚੈ ਤਿਨ ਜਾਈਏ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨਕ ਨਕੇਲਾ, ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਆਪਣੀ ਮਨ ਦੀ ਮਰਜ਼ੀ ਤਿਆਗ ਕੇ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ, ਕਿਉਂਕਿ ਪ੍ਰੀਤ ਡੋਰੀ ਨੂੰ ਜਦ ਤੱਕ ਅਨੁਭਵ ਨਹੀਂ ਕਰਾਂਗਾ ਹੁਕਮ ਤਾਂ ਉਸ ਵਿੱਚ ਹੈ, ਉਹਦੇ ਨਾਲ ਜਦੋਂ ਬੱਝ ਜਾਵਾਂਗੇ ਉਹ ਖਿੱਚੇਗਾ, ਉਸੇ ਤਰ੍ਹਾਂ ਦੇ ਕੰਮ ਉਸੇ ਤਰ੍ਹਾਂ ਦੇ ਕਰਮਾਂ ਦੀ ਖਿੱਚ ਪਵੇਗੀ, ਉਸੇ ਤਰ੍ਹਾਂ ਦੀ ਸਾਨੂੰ ਖਿੱਚ ਪਵੇਗੀ। ਸੋ ਆਓ ਫਿਰ ਆਪਾਂ ਵੀ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ, ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕਹੁ, ਪੰਡਤ ਮੁੱਲਾ ਛਾੜੇ ਦੋ ਰਹਾਓ, ਬੁਨ ਬੁਨ ਆਪ ਆਪ ਪਹਿਰਾਵੋ, ਜੈ ਨਹੀਂ ਆਪ ਤਹਾਂ ਹੋਏ ਗਾਵੋ। ਸੋ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਆਉਂਦੀ ਹੈ,
ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਜਾਂ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਕੋਈ ਵੀ ਸਾਡੇ ਤੇ ਘਟਨਾ ਵਾਪਰਦੀ ਹੈ ਉਸਦੇ ਪਿੱਛੇ ਕੋਈ ਹੁਕਮ ਦੇਣ ਵਾਲਾ ਹੁਕਮੀ ਹੈ। ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਲਈਏ ਤਾਂ ਅਸੀਂ ਹੁਕਮ ਨੂੰ ਖਿੜੇ ਮੱਥੇ ਮੰਨ ਸਕਦੇ ਹਾਂ। ਜੇ ਉਸਦੀ ਅੰਤਰੀ ਭਾਵਨਾ ਨੂੰ ਨਾ ਬੁੱਝੀਏ ਹੁਕਮੀ ਦੇ ਤਾਂ ਹੁੰਦਾ ਕਿ ਔਜੜ ਵਿੱਚ ਪੈ ਜਾਂਦੇ ਹਾਂ, ਉਹ ਸਮਝ ਨਹੀਂ ਆਉਂਦੀ ਤੇ ਆਪਣੀ ਮਨਮਰਜ਼ੀ ਲੜਾ ਕੇ ਹੁਕਮ ਤੋਂ ਬੇਮੁੱਖ ਹੋ ਜਾਂਦੇ ਹਾਂ। ਪੁਰਾਣੇ ਸਮੇਂ ਅਸੀਂ ਦੇਖਦੇ ਹਾਂ ਕਿਤਨੇ ਕਸ਼ਟ ਗੁਰਸਿੱਖਾਂ ਨੇ ਸਹਾਰੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਸਭ ਨੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਪਾਣੀ ਨੂੰ ਮਿੱਠਾ ਮੰਨਿਆ। ਇਹ ਨਹੀਂ ਕਿਸੇ ਨੇ ਦੇਖਿਆ ਬਈ ਉਹ ਜ਼ਾਲਮ ਤਰਫੋਂ ਇਹ ਕਸ਼ਟ ਸਮਝਦੇ ਹੋਣ ਤੇ ਉਸਨੂੰ ਸਰਾਪ ਦੇ ਦਿੰਦੇ ਹੋਣ। ਉਹ ਤਾਂ ਕੌਤਕ ਸਮਝਦੇ ਸੀ, ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਉਸ ਵਿੱਚ ਮਿੱਠਾ ਕਰਕੇ ਮੰਨਦੇ ਸਨ। ਸੋ ਫਿਰ ਦੁਹਰਾ ਦਈਏ ਕਿ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ, ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਇਹ ਇਲਾਹੀ ਹੁਕਮ ਇਹ ਅਤ ਸੂਖਮ ਗੁੱਜਾ ਤੇ ਅਪਾਰ ਹੈ, ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਹੁਕਮ ਦੀ ਸਹਿਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਤੇ ਕਲਿਆਣਕਾਰੀ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ, ਕਿਉਂਕਿ ਸਾਡੀ ਪਕੜ ਵਿੱਚ ਨਹੀਂ ਹੁਕਮ। ਸੂਖਮ ਤਾਂ ਸਥੂਲ ਹੁਕਮਾਂ ਦੀ ਕਈ ਵਾਰੀ ਅਸੀਂ ਹੁਕਮ ਅਦੂਲੀ ਕਰ ਬੈਠਦੇ ਹਾਂ, ਸੂਖਮ ਤਾਂ ਇੱਕ ਪਾਸੇ ਰਿਹਾ। ਸੋ ਸਾਨੂੰ ਪਛਾਣ ਨਹੀਂ, ਇਸ ਕਰਕੇ ਹੁਕਮ ਦੀ ਸਹਿਚਾਲ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਉਸਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਉ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਹੁਕਮ ਕਿਸ ਰੂਪ ਵਿੱਚ ਵੀ ਪਰਵਿਰਤ ਹੈ ਸ੍ਰਿਸ਼ਟੀ ਵਿੱਚ, ਸਭ ਦੇ ਪਿੱਛੇ ਪ੍ਰੀਤ ਦੀ ਰੰਗਤ ਹੈ, ਰਸ ਚਾਉ ਦੀ ਰੰਗਤ ਹੈ। ਪਰਮਾਤਮਾ ਨੇ ਉਸਦੇ ਪਿੱਛੇ ਸਭ ਦਾ ਭਲਾ ਲਿਖਿਆ ਹੋਇਆ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਇੱਥੇ ਇੱਕ ਉਦਾਹਰਣ ਹੁਕਮ ਜੋ ਮੋਹ ਮਮਤਾ ਦੇ ਰੂਪ ਵਿੱਚ ਪਰਵਿਰਤ ਹੈ ਉਹ ਉਦਾਹਰਣ ਦਿੱਤਾ ਗਿਆ। ਉਂਝ ਤਾਂ ਹੁਕਮ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਹੈ ਤੇ ਜਿਸ ਰੂਪ ਵਿੱਚ ਵੀ ਪਰਵਿਰਤ ਹੈ ਸੁਖਦਾਈ ਹੈ। ਸੋ ਇੱਕ ਉਦਾਹਰਣ ਸਾਡੀ ਸਮਝ ਗੋਚਰਾ ਕਰਨ ਲਈ ਇੱਥੇ ਦਿੱਤਾ ਗਿਆ ਹੈ। ਮਾਂ ਦੀ ਮਮਤਾ ਬੇਲਾਗਤਾ ਨਿਸ਼ਕਾਮਤਾ ਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ ਤੇ ਜਫ਼ਰ ਜਾਲਦੀ ਹੈ ਤੇ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ, ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਅ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਹਾਂਜੀ, ਇਹ ਕੋਈ ਮਮਤਾ ਜਿਹੜੀ ਮਾਂ ਦੇ ਅੰਦਰ ਉਪਜਦੀ ਹੈ, ਇਹਨੇ ਦੁੱਖ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ, ਇਹ ਕੋਈ ਉਹਦੀ ਆਪਣੀ ਕੋਈ ਦਾਤ ਨਹੀਂ, ਇਹ ਤਾਂ ਰੱਬ ਦੀ ਰੱਬਤਾ ਹੈ, ਰੱਬ ਦਾ ਹੁਕਮ ਹੈ। ਉਸ ਵਿੱਚ ਮਮਤਾ ਦੇ ਇਸ ਅਣਦਿਸ ਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇਹ ਤਾਂ ਕਹਿਣ ਕਹਾਵਣ ਤੇ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਆਪਣੇ ਸਰਾਣੇ ਕਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ।
ਇਸ ਅਲੌਕਿਕ ਕੁਰਬਾਨੀ ਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਹੀ ਨਿਰੀ ਪੂਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ। ਹਾਂਜੀ, ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਉਹ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ। ਹਾਂਜੀ, ਇਹ ਮਮਤਾ ਦਾ ਜਿਹੜਾ ਹੁਕਮ ਦੇ ਅਧੀਨ ਇਹ ਮਾਂ ਮਮਤਾ ਪਾਈ ਹੈ ਰੱਬ ਨੇ, ਇਹ ਸਿਰਫ ਇਨਸਾਨਾਂ ਵਿੱਚ ਹੀ ਨਹੀਂ, ਸਾਰੀ ਕੁਦਰਤੀ ਇਸ ਦੁਆਰਾ ਪਲ ਰਹੀ ਹੈ। ਖੂੰਖਾਰ ਤੋਂ ਖੂੰਖਾਰ ਜਾਨਵਰ ਵੀ ਆਪਣੇ ਬੱਚੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਨ ਜਿਵੇਂ ਕਿ ਇੱਕ ਇਨਸਾਨ ਪਿਆਰ ਕਰਦਾ ਹੈ। ਸੋ ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਬਿਸਮਾਦੀ ਪ੍ਰਗਟਾਵਾ ਪ੍ਰਕਾਸ਼ ਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸ ਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸ ਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ। ਪਰ ਜਿਉਂ ਜਿਉਂ ਬੱਚੇ ਦੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ, ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀ ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸਮਸਰ ਗੁਰ ਮਿਲੇ ਰਹਾਓ। ਜਉ ਲਉ ਹਉ ਕਿਛ ਸੋਚੋ ਚਿਤਵੋ ਤਉ ਲਉ ਦੁਖਨ ਪਰੇ ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਦ ਪਰੇ ਜਉ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਕੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਹਾਂਜੀ, ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਜਉ ਲਉ ਪੋਟ ਉਠਾਈ ਚਲਿਓ ਤਉ ਲਉ ਡਾਨ ਪਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਪਏ। ਸੋ ਦੇਖਣ ਨੂੰ ਤਾਂ ਪ੍ਰਤੀਤ ਆਉਂਦਾ ਹੈ ਕਿ ਉਸ ਦੀ ਪਰਵਰਿਸ਼ ਉਸ ਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ। ਹਾਂਜੀ, ਜੇ ਮੋਹ ਮਮਤਾ ਰਾਬੀ ਨਾ ਪਾਉਂਦਾ ਮਾਂ ਤਾਂ ਕਿੱਥੋਂ ਪ੍ਰਤਪਾਲਣਾ ਕਰਦੀ। ਸੋ ਦੇਖਣ ਵਿੱਚ ਤਾਂ ਇਹ ਪ੍ਰਤੀਤ ਆਉਂਦਾ ਹੈ ਕਿ ਬੱਚੇ ਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿ ਚਾਲ ਦੀ ਪਿਰਮ ਖੇਲ ਹੈ ਤੇ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ, ਬੁੱਝਦਾ ਤੇ ਪਹਿਚਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਲਾਹੀ ਸੁਖਦਾਈ ਤੇ ਕਲਿਆਣਕਾਰੀ ਪ੍ਰੇਮ ਸਵੈਪਨਾ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਤੇ ਜਮਾਂ ਦੇ ਵਸ ਪੈਂਦਾ ਹੈ। ਸੋ ਇਸ ਤਬਦੀਲੀ ਦਾ ਮੁੱਢ ਕਾਰਨ ਹੈ ਕਿ ਭੋਲੇਪਨ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਤੇ ਸਿਆਣਪਾਂ ਚਤਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਸੋ ਪਾਲਣ ਪੋਸ਼ਣ ਦੀ ਇਹ ਕਠਿਨ ਕਿਰਿਆ ਵੀ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ।
ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਹੀ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਚੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਗਣ ਲੱਗ ਪੈਂਦਾ ਹੈ ਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਘੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਦ ਵਾਲੀ ਥਾਂ ਜਾਂ ਗੰਧਲੇ ਪਾਣੀ ਵਿੱਚ ਡਿੱਗ ਪਵੇ ਜਾਂ ਗੰਦਾ ਹੋ ਜਾਵੇ, ਉਹਦੇ ਸੱਟ ਵੱਜੇ, ਮਾਂ ਭਾਵੇਂ ਸੱਜੀ ਧੱਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸ ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜ਼ਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੰਗਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸੁਆਉਂਦੀ ਹੈ। ਸੋ ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਤੇ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਹਾਂਜੀ, ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਕੋਈ ਮੁਕਤੀ ਦੀ ਇੱਛਾ ਹੈ। ਮਾਂ ਤਾਂ ਸਗੋਂ ਮਾਂ ਤਾਂ ਪਿਆਰ ਵਿੱਚ ਆਪਣਾ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕਰਿਸ਼ਮਾ ਹੈ। ਇਹ ਤਾਂ ਇੱਕੋ ਹੀ ਕਰਿਸ਼ਮੇ ਦਾ ਜ਼ਿਕਰ ਕੀਤਾ ਤੇ ਜਦੋਂ ਅਸੀਂ ਹੁਕਮ ਨੂੰ ਬੁੱਝ ਲਿਆ, ਫਿਰ ਸ੍ਰਿਸ਼ਟੀ ਵਿੱਚ ਜ਼ਰੇ ਜ਼ਰੇ ਵਿੱਚ ਜਦੋਂ ਹੁਕਮ ਦੇ ਇਹਨਾਂ ਕਰਿਸ਼ਮਿਆਂ ਨੂੰ ਅਸੀਂ ਮਾਣਾਂਗੇ, ਕਿਤਨੇ ਵਿਸਮਾਦਿਤ ਤੇ ਆਨੰਦਮਈ ਹੋਵਾਂਗੇ। ਇਹ ਤਾਂ ਉਸ ਵੇਲੇ ਦੀ ਗੱਲ ਹੈ ਜਦੋਂ ਹੁਕਮ ਨੂੰ ਬੁੱਝ ਲਿਆ। ਸੋ ਆਓ ਮਾਂ ਪੁਰਖਾਂ ਦੇ ਇਹਨਾਂ ਹੁਕਮ ਦੇ ਲਿਖੇ 9 ਲੇਖਾਂ ਨੂੰ ਲੈ ਕੇ ਜਾਈਏ। ਹੁਕਮ ਦੇ ਵਿਸ਼ੇ ਤੇ ਉਹਨਾਂ ਦੀ ਆਪ ਬਿਆਨ ਕੀਤੀ ਹੋਈ ਕੈਸੇਟ 7 ਨੰਬਰ ਜਾਂ ਪਹਿਲਾ ਵੋਲੀਅਮ ਮਾਂ ਪੁਰਖਾਂ ਦੇ ਬਚਨਾਂ ਦੀ ਉਸ ਵਿੱਚ ਇਹ ਦਰਜ ਹੈ, ਉਹ ਲੈ ਕੇ ਜਾਈਏ। ਪੜ੍ਹ ਕੇ

ਦਾ ਸਵਾਮੀ ਕਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜਨ ਨਾਨਕ ਧੂੜ ਮੰਗੇ

ਤੇ ਜਪਜੀ ਸਾਹਿਬ ਦੇ ਇੱਕ ਚੌਂਕੜੀ ਤੇ 13 ਪਾਠ ਕਰ, ਫਿਰ ਕੇਸਾਂ ਸਮੇਤ ਉੱਥੇ ਇਸ਼ਨਾਨ ਕਰ, ਦੇਗ ਲੈ ਕੜਾ ਪ੍ਰਸ਼ਾਦੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਮਹਾਰਾਜ ਇਸ ਸਰੋਵਰ ਚ ਤੁਸੀਂ ਵਰ ਦਿੱਤਾ ਹੈ, ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਹਨੂੰ ਵਿਵੇਕ ਦੀ ਪ੍ਰਾਪਤੀ ਹੋਏਗੀ। ਮਹਾਰਾਜ ਮੇਰੇ ਕੋਲ 100 ਚੋਂ 70 ਕੰਮ ਖਰਾਬ ਹੋ ਜਾਂਦੇ, ਕਿਰਪਾ ਕਰੋ ਮੇਰੀ ਝੋਲੀ ਚ ਵੀ ਵਿਵੇਕ ਪਾ ਦੇ। ਕਹਿੰਦੇ ਕਿੰਨੀ ਵਾਰੀ? 5 ਗੱਲ ਸ਼ਰਧਾ ਦੀ, ਇਹ ਨਹੀਂ ਕੋਈ 13 ਪਾਠ ਫਾਈਨਲ ਰਾਤ ਨੇ ਬੋਲਤੇ ਕੋ 5 ਕਰ ਲੇ, 2 ਕਰ ਲੇ, 1 ਕਰ ਲੇ, 21 ਕਰ ਲੇ, ਵੀ ਗੁਰੂ ਨੂੰ ਕੁਝ ਭੇਟਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਦੇ ਇਸ਼ਾਰਾ ਲੈਣਾ ਇੱਕ ਜਿਹੜਾ ਅੱਜ ਪਹਿਲੀ ਵਿਸ਼ੇਸ਼ਤਾ ਹੀ ਚੱਲ ਰਹੀ ਹੈ, ਵੱਡੀ ਗੱਲ। ਤੁਹਾਡਾ ਪਿਤਾ ਗਿਆ ਨਹੀਂ, ਸ਼ਬਦ ਰੂਪ ਚ ਸਦਾ ਲਈ ਧਰਤੀ ਤੇ ਟਿਕ ਗਏ, ਦੁਨੀਆਂ ਦੇ ਭਰ ਭਰ ਕੇ ਪੂਰ ਪਾਰ ਲਗਾਉਣ ਲਈ। ਉਹ ਤੀਜਾ ਇਸ਼ਨਾਨ ਸੀ ਉਸ ਗੁਰਮੁਖ ਦਾ, ਤੀਜਾ ਇਸ਼ਨਾਨ ਸਾਧ ਸੰਗਤ। ਹੁਣ ਇਹਨੂੰ ਮੈਂ ਬੋਲ ਕੇ ਨਹੀਂ ਦੱਸ ਸਕਦਾ, ਬਾਕੀ ਉਹਨੇ 13 ਪਾਠ ਕੀਤੇ, ਦੇਗ ਲੈ ਕੇ ਜਾਣੀ, ਕੇਸਾਂ ਸਣੇ ਇਸ਼ਨਾਨ, ਸ਼ਰਧਾ ਨਾਲ ਵੱਡੀ ਉੱਤੇ ਅਰਦਾਸ ਕਿ ਸਤਿਗੁਰੂ ਤੇਰੇ ਅਸਥਾਨ ਤੇ ਬਖਸ਼ਿਸ਼ ਕਿਰਪਾ ਕਰ, ਮੈਨੂੰ ਵੀ ਵਿਵੇਕ ਦੀ ਦਾਤ ਹੋਣੀ, ਮੇਰੀ ਵੀ ਬੁੱਧੀ ਵਿਵੇਕ ਬਖਸ਼, ਮੈਨੂੰ ਜਿੱਥੇ ਕੰਮ ਭੇਜਦੇ ਨੇ 100 ਚੋਂ 70 ਜਗ੍ਹਾ ਖਰਾਬ ਕਰਨ ਦਾ ਮੈਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ। ਤੀਸਰਾ ਇਸ਼ਨਾਨ ਸੀ ਤੇ ਉਹਦੀਆਂ ਕਈ ਗੱਲਾਂ ਚੋਂ ਦਾਸ ਗੁਣ ਲੈਣ ਲੱਗ ਪਿਆ, ਕਈ ਉਹਦੇ ਕੋਲੋਂ ਰਾਹੇ ਲੈਣ ਲੱਗ ਪਿਆ, ਦਾਸ ਇੱਥੇ ਕੀ ਕਰੀਏ। ਉਦੋਂ ਅੱਖ ਖੁੱਲੀ ਕਿ ਕਿੱਥੇ ਤੇ ਭਾਵਨਾ ਇੱਥੋਂ ਤੱਕ ਬਣੀ ਹੁੰਦੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਹੀ ਇਹ ਵਰ ਦਿੱਤਾ ਕਿ ਜਿਨ੍ਹਾਂ ਨੇ ਮਾਤਾ ਕੋਲ

ਤੇ ਸ਼ਬਦ ਰੂਪ ਚ ਅੱਜ ਵੀ ਬੈਠੇ ਨੇ ਤੇ ਅੱਜ ਵੀ ਬੱਬੇ ਦੀਆਂ ਦਾਤਾਂ ਵੰਡ ਰਹੇ ਨੇ। ਇਹਨੂੰ ਕਹਿੰਦੇ ਜੇ ਸਤਿਗੁਰ ਮੇਰਾ ਸਦਾ ਸਦਾ ਟਿਕ ਗਏ। ਦੱਸੋ ਕਿਸੇ ਹੋਰ ਗ੍ਰੰਥ ਨੂੰ ਗੁਰੂ ਪਦਵੀ ਮਿਲੀ? ਵਾਹਿਗੁਰੂ ਦੇ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਗੁਰੂ ਪਦਵੀ ਮਿਲੀ ਹੈ ਤੇ ਸ਼ਬਦ ਰੂਪ ਚ ਜਿੱਥੇ ਕੋਈ ਧਰਤੀ ਨੂੰ ਸਰੀਰ ਰੂਪ ਚ ਆ ਕੇ ਭਾਗ ਲਾਏ, ਇਹ ਨਹੀਂ ਕਿ ਉੱਥੋਂ ਚਲੇ ਗਏ, ਅੱਜ ਵੀ ਸ਼ਬਦ ਰੂਪ ਚ। ਆ ਤਰਨ ਤਾਰਨ ਸਰੋਵਰ ਲੈ ਲੋ ਕਿ ਗੁਰੂ ਅਰਜਨ ਦੇਵ ਜਿੰਨਾ ਚਿਰ ਸਰੀਰ ਚ ਰਹੇ ਉਨਾ ਚਿਰ ਹੀ ਉੱਥੇ ਚਮੜੀ ਦੇ ਰੋਗ ਨਾ ਜੀ ਹੁੰਦੇ ਰਹੇ। ਨਹੀਂ, ਅੱਜ ਵੀ ਸੰਗਤਾਂ ਸ਼ਰਧਾ ਨਾਲ ਜਾਂਦੀਆਂ, ਚਮੜੀ ਦੇ ਰੋਗ ਰਾਜੀ ਹੁੰਦੇ ਨੇ। ਫਿਰ ਕੀ ਕਵਾਂਗੇ, ਗੁਰੂ ਅਰਜਨ ਦੇਵ ਚਲੇ ਗਏ? ਨਹੀਂ, ਅੱਜ ਵੀ ਤਰਨ ਤਾਰਨ ਸ਼ਬਦ ਰੂਪ ਚ ਬੈਠੇ ਝੋਲੀਆਂ ਭਰ ਰਹੇ। ਇਹ ਸਾਡੇ ਲਈ ਸਭ ਤੋਂ ਪਹਿਲੀ ਵਿਸ਼ੇਸ਼ਤਾ ਤੇ ਮਾਣ ਵਾਲੀ ਗੱਲ ਇਸ ਅੱਖ ਨੂੰ ਖੋਲਣਾ। ਪੜੋ।

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਹੈ ਪਰ ਬਰਸੀ ਨਹੀਂ, ਨਾ ਉਹ ਮਰਦਾ ਨਾ ਹਮ ਡਰਿਆ, ਨਾ ਉਹ ਮਰੇ ਨਾ ਹੋਵੇ ਦਿੰਦਾ ਰਹੇ। ਗੁਣ ਇਹੋ ਨਾ ਕਹੋ ਨਾ ਕਹੋ ਗੱਜ ਕੇ ਆਖੋ, ਨਾ ਕੋਈ ਇਹੋ ਜਿਹਾ ਹੋਇਆ ਨਾ ਹੋਏ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋਏ ਇਹ 400 ਸਾਲਾ ਹੈ। ਇਹ ਪ੍ਰਕਰਨ ਮਹਾਰਾਜ ਜੀ ਲੈ ਲੈਣ ਸੇ ਪਹਿਲੀ ਵਿਸ਼ੇਸ਼ਤਾ ਹੀ ਜਿੰਨੇ ਅਵਤਾਰ ਆਏ ਗਏ ਗੁਰੂ ਨਾਨਕ ਗਿਆ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪ ਵਿਚ ਸਦਾ ਲਈ ਧਰਤੀ ਤੇ ਟਿਕ ਗਏ। ਦੂਜੀ ਵਿਸ਼ੇਸ਼ਤਾ ਪੰਜ ਮਿੰਟ ਚ ਬੋਲ ਕੇ ਸਮਾਪਤੀ। ਦੂਜੀ ਵਿਸ਼ੇਸ਼ਤਾ ਧਰਤੀ ਤੇ ਜਿੰਨੇ ਗ੍ਰੰਥ ਨੇ ਧਿਆਨ ਦੇਣਾ, ਸਾਰੇ ਸਤਿਕਾਰਯੋਗ ਨੇ।

ਧਰਤੀ ਤੇ ਜਿੰਨੇ ਗ੍ਰੰਥ ਨੇ ਰੱਬ ਦੀ ਗੱਲ ਕਰਦੇ ਨੇ, ਧਿਆਨ ਦੇਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਾਉਂਦਾ ਹੈ, ਥੋੜਾ ਜਿਹਾ ਬਰੀਕੀ ਜਾਣ। ਰੱਬ ਦੀ ਗੱਲ ਕਰਨੀ ਹੋ ਰਹੀ, ਰੱਬ ਨਾਲ ਗੱਲ ਕਰਨੀ ਹੋ, ਡੂੰਘੀ ਚੁੱਭੀ। ਬਾਕੀ ਜਿੰਨੇ ਗ੍ਰੰਥ ਨੇ ਕਦੀ ਅਧਿਐਨ ਕਰਿਓ, ਪੜ੍ਹਿਓ, ਰੱਬ ਦੀ ਗੱਲ ਹੋਏਗੀ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨਾਲ ਗੱਲਾਂ ਕਰਾਈਆਂ ਹਨ। ਇਹ ਹੁਣ ਤੁਸੀਂ ਚੁੱਭੀ ਮਾਰੋ ਤੇ ਕਦੀ ਨੋਟ ਕਰੋ। ਜੇ ਸ਼ਬਦ ਤੁਸੀਂ ਪੜ੍ਹ ਰਹੇ ਹੋ ਨਾ, ਮਿਲ ਮੇਰੇ ਪ੍ਰੀਤਮਾ ਜੀਓ, ਤੇ ਕਦੀ ਡੂੰਘੀ ਚੁੱਭੀ ਮਾਰੋ, ਰੱਬ ਨਾਲ ਗੱਲਾਂ ਕਰੋ। ਵਿਸ਼ੇਸ਼ਤਾ ਇਹ ਜਿੰਨੀ ਬਾਣੀ ਹੈ ਨਾ, ਜਿੱਥੇ ਰੱਬ ਦੀ ਗੱਲ ਹੈ ਉੱਥੇ ਰੱਬ ਨਾਲ ਗੱਲਾਂ ਕਰਾਈਆਂ ਸਾਨੂੰ ਗੱਲਾਂ। ਜੇ ਤੁਸੀਂ ਸ਼ਬਦ ਬੋਲ ਰਹੇ ਹੋ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਇਹ ਰੱਬ ਨਾਲ ਗੱਲਾਂ ਹੋ ਰਹੀਆਂ। ਜੇ ਸ਼ਬਦ ਬੋਲਦੇ ਹੋ, ਮਨ ਬੈਰਾਗ ਭਰਿਆ ਦਰਸ਼ਨ, ਇਹ ਰੱਬ ਦੀ ਗੱਲ ਨਹੀਂ, ਰੱਬ ਨਾਲ ਗੱਲਾਂ ਹੋ ਰਹੀਆਂ। ਜਿਹੜਾ ਪੰਕਤੀ ਬੋਲਿਓ ਪਿਆਰ ਨਾਲ, ਤੁਹਾਨੂੰ ਮਹਿਸੂਸ ਹੋਏਗਾ ਕਿ ਵਾਗੇ ਅੰਤਰ ਰੱਬ ਦੀ ਗੱਲ ਕਰਨੀ ਕੁਝ ਹੋਰ, ਰੱਬ ਨਾਲ ਗੱਲ ਕਰਨੀ ਕੁਝ। ਇਹ ਦੂਜੀ ਵਿਸ਼ੇਸ਼ਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ।

ਹੁਣ ਬੋਲਣ ਵੇਲੇ ਨਾ ਮਹਿਸੂਸ ਕਰਿਓ ਤੇ ਫਿਰ ਤੁਹਾਨੂੰ ਇੰਜ ਲੱਗੇਗਾ ਵਾਕਿਆ ਮੈਂ ਆਪਣੇ ਪ੍ਰੀਤਮ ਨਾਲ ਗੱਲਾਂ ਕਰ ਰਹੀ ਹਾਂ, ਮੈਂ ਨਿਮਾਣੀ ਤੇਰੇ ਬਿਨਾਂ ਖੜੀ। ਇਹਨਾਂ ਬਰੀਕੀਆਂ ਨੂੰ ਕਦੀ ਲਿਆ ਨਹੀਂ ਲੋਗ, ਫਿਰ ਕਹੋਗੇ ਅਗਲਾ ਜਨਮ ਵੀ ਜਪਜੀ ਸਾਹਿਬ ਨਾਲ ਜੋੜਨ ਵਾਲੀ ਮਾਂ ਦੇ ਘਰ ਹੀ ਮਿਲ। ਸਿੱਖੀ ਪਿਆਰੀ ਲੱਗਣ ਲੱਗ ਪਈ, ਐਵੇਂ ਨੀ ਕਹਿਤਾ ਸਭ ਤੋਂ ਵੱਡੇ ਭਾਗ ਇਹ ਵਾਹਿਗੁਰੂ ਮੈਂ ਨਿਮਾਣੀ ਕੜੀ ਹੈ।

ਰੱਬ ਦੀ ਗੱਲ ਕਰਨੀ ਕੁਝ ਹੋਰ ਏ, ਰੱਬ ਨਾਲ ਗੱਲ ਕਰਨੀ ਕੁਝ ਹੋਰ। ਜ਼ਮੀਨ ਅਸਮਾਨ ਦਾ ਫਰਕ, ਸਾਰੇ ਹੀ ਸਤਿਕਾਰ ਯੋਗ ਨੇ ਗ੍ਰੰਥ, ਉੱਥੇ ਰੱਬ ਦੀ ਗੱਲ, ਇੱਥੇ ਰੱਬ ਨਾਲ ਗੱਲਾਂ ਕਰਾਈਆਂ ਸਰ, ਸਾਨੂੰ ਲੀਹਾਂ ਪਾ ਕੇ ਦੇਤੀਆਂ, ਰੱਬ ਨਾਲ ਗੱਲਾਂ ਕਰ। ਮੇਰੇ ਸਤਿਗੁਰਾਂ, ਮੈਂ ਤੁਝ ਬਿਨਾਂ ਨਾ ਕੋਈ।

ਲਿਖਤ ਪੜ੍ਹ ਰਿਹਾ ਸੀ ਤੇ ਉਹਨਾਂ ਇੱਕ ਜਗ੍ਹਾ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਸਵੇਰੇ ਆਸਾ ਜੀ ਦੀ ਵਾਰ ਦਾ ਸਮਾਂ ਹੋ ਗਿਆ ਤੇ ਉਸ ਤੋਂ ਪਹਿਲੇ ਸਿੱਖ ਉੱਚੀ ਉੱਚੀ ਸੁਖਮਨੀ ਸਾਹਿਬ ਪੜ੍ਹ ਰਿਹਾ ਸੀ ਤੇ 23ਵੀਂ ਅਸ਼ਟਪਦੀ ਉਹ ਲਮਕਾਈ ਜਾਵੇ ਜਿਹਨਾਂ ਕੀਰਤਨ ਕਰਨਾ ਸੀ।

ਭਾਰਤੀ ਸੰਗੀਤ ਦੇ ਅਪ੍ਰਚਲਿਤ ਰਾਗਾਂ ਵਿੱਚ ਗਣਨਾ ਕੀਤੀ ਜਾਂਦੀ ਹੈ। ਇਹ ਬੜਾ ਪੁਰਾਣਾ ਅਤੇ ਮਧੁਰ ਪ੍ਰਕਾਰ ਹੈ। ਸਾਰੇ ਭਗਤਾਂ ਦੀਆਂ ਆਰਤੀਆਂ ਇਸੇ ਰਾਗ ਵਿੱਚ ਹਨ। ਸਾਰੇ ਬ੍ਰਹਿਮੰਡ ਦੀ ਆਰਤੀ ਉਤਾਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਗਨ ਮਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਇਹ ਵੀ ਇਸੇ ਰਾਗ ਵਿੱਚ ਗਾਇਆ ਹੈ। ਰਸਮੀ ਕਰਮਕਾਂਡਾਂ ਨੂੰ ਛੱਡ ਜਾਪੀਆ ਦੇ ਰਾਮ ਚ ਨਾਮੰ ਤਾਂ ਹੀ ਧਨਾਸਰੀ ਗਾਉਣ ਵਾਲਾ ਧਨਵੰਤ ਹੋਵੇਗਾ। ਧਨਾਸਰੀ ਧਨਵੰਤੀ ਜਾਣੀਏ ਭਾਈ, ਜੇ ਸਤਿਗੁਰ ਕੀ ਕਾਰ ਕਮਾਏ। ਧਨਾਸਰੀ ਦੇ ਸਰੂਪ ਨੂੰ ਪ੍ਰਗਟਾਉਣ ਲਈ ਇਸ ਵਿੱਚ ਗੰਧਾਰ ਅਤੇ ਨਿਸ਼ਾਦ ਕੋਮਲ ਅਤੇ ਬਾਕੀ ਸ਼ੁੱਧ ਸੁਰ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬਾਦੀ ਸੁਰ ਪੰਚਮ ਅਤੇ ਸਮਾਧੀ ਸ਼ਰਜ ਹੈ। ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਦੋ ਸ਼ਬਦ ਦਾ ਗਾਇਨ, ਪਹਿਲਾ ਭਾਈ ਨਿਰੰਜਨ ਸਿੰਘ ਜੀ ਅਤੇ ਦੂਜਾ ਇਕਬਾਲ ਸਿੰਘ ਜੀ, ਅਵਤਾਰ ਸਿੰਘ ਜੀ ਰਾਗੀ ਜਥਿਆਂ ਨੇ ਕੀਤਾ ਹੈ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਮ ਕਰ ਆਵਾਹੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਦੂਜਾ ਸ਼ਬਦ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟ ਹੈ, ਮੈਂ ਤੋ ਮੋਲ ਮਹਿੰਗੇ ਲਈ ਜੀ ਅਸਟ ਹੈ, ਭਗਤ ਰਵਿਦਾਸ ਜੀ ਦੀ ਰਚਨਾ। ਪਹਿਲਾ ਸ਼ਬਦ ਤੁਮ ਕਰ ਆਵੋ ਮੇਰੇ ਮੀਤ,

ਹੁਕਮ ਸੀ ਪਰਮੇਸ਼ਰ ਦਾ ਪਰ ਸਾਧ ਸੰਗਤ ਹੁਕਮ ਮੰਨਣਾ ਕੋਈ ਸੌਖਾ ਨਹੀਂ। ਇਹ ਵੀ ਸੱਚ ਹੈ ਇੱਕ ਦਿਨ ਮਰਨਾ ਹੈ, ਪਰ ਇਹ ਵੀ ਤਾਂ ਸੱਚ ਹੈ ਕਿ ਵਿਛੋੜਾ ਸਹਿਣਾ ਬੜਾ ਔਖਾ। ਇਸ ਦੁੱਖ ਦਾ ਉਹਨੂੰ ਪਤਾ ਹੈ ਜਿਹਦਾ ਕੋਈ ਮਰੇ, ਕਿਉਂਕਿ ਗੁਰੂ ਸਾਹਿਬਾਂ ਨੇ ਇਸ ਦਰਦ ਨੂੰ ਸਮਝਿਆ। ਅਗਰ ਕਿਸੇ ਔਰਤ ਦਾ ਪਤੀ ਮਰ ਜਾਏ, ਮਾਂ ਦਾ ਪੁੱਤ ਮਰ ਜਾਏ, ਉਸ ਦੁੱਖ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਉਹ ਮਾਂ ਜਿਹਦਾ ਪੁੱਤਰ ਜਿਹਨੂੰ ਉਹਨੇ ਬੜੇ ਚਾਅ ਨਾਲ ਪਾਲਿਆ, ਕਹਿੰਦੇ ਨੇ ਹਰ ਮਾਂ ਬਾਪ ਦੀ ਇੱਛਾ ਹੁੰਦੀ ਸਾਡਾ ਪੁੱਤਰ ਵੱਡਾ ਹੋਵੇ, ਜਦੋਂ ਅਸੀਂ ਮਰੀਏ ਇਹ ਸਾਨੂੰ ਮੋਢਾ ਦੇਵੇ। ਪਰ ਐਸੇ ਮਾਂ ਬਾਪ ਨੂੰ ਜਦੋਂ ਇਹ ਪਤਾ ਲੱਗੇ ਕਿ ਸਾਡਾ ਪੁੱਤਰ ਮਰ ਗਿਆ ਤੇ ਉਹਨਾਂ ਦਾ ਦੁੱਖ ਕੀ ਹੋ ਸਕਦਾ ਹੈ, ਕਬੀਰ ਸਾਹਿਬ ਜੀ ਬਿਆਨ ਕਰਦੇ ਨੇ। ਦੇਹੁਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ, ਵਿਹੜੇ ਵਿੱਚ ਬੈਠੀ ਮਾਂ ਰੋਂਦੀ ਪਈ ਹੈ, ਜਿਸ ਪੁੱਤਰ ਨੂੰ ਪਾਲਿਆ, ਜਾਣ ਦਾ ਤਾਂ ਮੇਰਾ ਸਮਾਂ ਸੀ, ਉਸ ਪੁੱਤਰ ਨੂੰ ਮਰਿਆ ਦੇਖਿਆ, ਜਿਹਨੂੰ ਚਾਰ ਭਰਾ ਆਏ ਚੁੱਕ ਕੇ ਲੈ ਤੁਰੇ। ਇੱਕ ਪਾਸੇ ਮਾਂ ਰੋ ਰਹੀ ਹੈ, ਦੂਸਰੇ ਪਾਸੇ ਲੱਟ ਛਿਟਕਾਏ ਤਿਰਿਆ ਰੋਵੇ, ਤਿਰਿਆ ਔਰਤ ਨੂੰ ਕਿਹਾ। ਇੱਕ ਪਾਸੇ ਵਾਲ ਖਿਲਾਰ ਕੇ ਔਰਤ ਪਈ ਰੋਂਦੀ ਹੈ, ਜਿਹਦੇ ਸਿਰ ਦਾ ਸਾਈ ਚਲਾ ਗਿਆ ਉਹਦੇ ਦੁੱਖ ਨੂੰ ਕੌਣ ਸਮਝ ਸਕਦਾ। ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਬਿਆਨ ਕਰਦੇ ਨੇ, ਔਰਤ ਵੀ ਪਤੀ ਨਾਲ ਹੀ ਸੌਂਦੀ ਹੈ, ਜਦੋਂ ਤੱਕ ਪਤੀ ਜਿਉਂਦਾ ਹੈ ਆਦਰ ਸਾਰੇ ਦਿੰਦੇ ਨੇ, ਪਤੀ ਨਾ ਰਹੇ ਤੇ ਦੁਨੀਆਂ ਵਿੱਚ ਜੀਵਨ ਜਿਉਣਾ ਬੜਾ ਔਖਾ ਹੋ ਜਾਂਦਾ ਹੈ।

ਸੌਂਦਾ ਹੈ ਪਰ ਮੈਂ ਕਿਵੇਂ ਸੌਵਾਂ। ਹਾਲੀ ਤੇ ਆਸ ਸੀ ਤੇਰੇ ਨਾਲ ਬੜਾ ਜੀਵਨ ਬਿਤਾਉਣਾ ਪਰ ਤੂੰ ਤਾਂ ਵਿੱਚ ਹੀ ਸਾਥ ਛੱਡ ਗਿਆ। ਤੂੰ ਨਹੀਂ ਤਾਂ ਸਾਹਿਬ ਜੀ ਕਹਿੰਦੇ ਨੇ ਦੁਨੀਆ ਇੱਕ ਬੀਆਬਾਨ ਜੰਗਲ ਲੱਗਦਾ ਤੇ ਉਹ ਮਾਂ ਜਿਹਦਾ ਪੁੱਤ ਨਾ ਰਵੇ ਉਹਦਾ ਜੀਵਨ ਕੈਸਾ। ਕਹਿੰਦੇ ਨੇ ਇੱਕ ਵਾਰੀ ਹਿੰਦੁਸਤਾਨ ਦਾ ਬਾਦਸ਼ਾਹ ਜਿਹਦਾ ਨਾਮ ਅਕਬਰ, ਅਕਬਰ ਦੀ ਜਦੋਂ ਮਾਂ ਮਰੀ ਅਕਬਰ ਬੜਾ ਰੋਇਆ। ਦਰਬਾਰੀ ਕਹਿਣ ਲੱਗੇ ਬਾਦਸ਼ਾਹ ਤੂੰ ਕਿਉਂ ਰੋਣਾ ਹੈ, ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਜਹਾਂ ਪਨਾ ਆਲੀ ਜਾ ਦਿਲ ਇਲਾਹੀ ਸ਼ਹਿਨ ਸ਼ਾਹ ਅਨੇਕਾਂ ਨਾਮਾਂ ਨਾਲ ਦੁਨੀਆ ਤੁਹਾਨੂੰ ਯਾਦ ਕਰਦੀ ਸਲਾਮ ਕਰਦੀ ਤੁਸੀਂ ਕਿਉਂ ਰੋਂਦੇ। ਅਕਬਰ ਬਾਦਸ਼ਾਹ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿਣ ਲੱਗਾ ਬਾਦਸ਼ਾਹ ਕਹਿਣ ਵਾਲੇ ਸ਼ਹਿਨਸ਼ਾਹ ਕਹਿਣ ਵਾਲੇ ਤਾਂ ਬਹੁਤ ਨੇ ਪਰ ਇੱਕੋ ਹੀ ਸੀ ਮੇਰੀ ਮਾਂ ਜਿਹੜੀ ਕਿਹਾ ਕਰਦੀ ਸੀ ਵੇ ਅਕਬਰਾ। ਹੁਣ ਇਸ ਕਰਕੇ ਰੋਣਾ ਕਿ ਵੇ ਅਕਬਰਾ ਕਹਿ ਕੇ ਕੌਣ ਬੁਲਾਏਗੀ, ਕਿਉਂ ਜਦ ਮਾਂ ਕਹਿੰਦੀ ਸੀ ਵੇ ਅਕਬਰਾ ਤਾਂ ਮੇਰਾ ਮਨ ਖੁਸ਼ੀ ਨਾਲ ਝੂਮ ਉੱਠਦਾ ਸੀ। ਜੋ ਮਾਂ ਦੀ ਝਿੜਕ ਵਿੱਚ ਵੀ ਆਨੰਦ ਹੈ ਉਹ ਦੁਨੀਆ ਦੀ ਸਲਾਹ

ਸਾਡਾ ਵੀ ਹੁਣ ਆਖਰੀ ਸਮਾਂ ਆ ਗਿਆ ਹੈ ਜੋਤੀ ਜੋਤ ਸਮਾਣ ਦਾ ਸਮਾਂ ਪਰ ਸਾਡੀ ਇੱਛਾ ਗੋਇੰਦਵਾਲ ਸਾਹਿਬ ਜਾ ਕੇ ਅਸੀਂ ਆਪਣਾ ਸਰੀਰ ਤਿਆਗੀਏ ਇਹ ਸੁਣਦੇ ਸਾਰ ਸਾਰੀਆਂ ਸੰਗਤਾਂ ਵੈਰਾਗ ਚ ਆ ਗਈਆਂ ਕਿ ਪਿਆਰੇ ਗੁਰੂ ਜੋਤੀ ਜੋਤ ਸਮਾ ਜਾਣਗੇ ਅਸੀਂ ਕਿਸ ਤਰ੍ਹਾਂ ਜੀਵਾਂਗੇ ਸਾਰੀ ਸੰਗਤ ਪਰਿਵਾਰ ਇਕੱਠੇ ਹੋ ਗਏ ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਗੋਇੰਦਵਾਲ ਸਾਹਿਬ ਪਹੁੰਚੇ ਸ਼ਾਮ ਨੂੰ ਜਦੋਂ ਪਹੁੰਚੇ ਹੁਕਮ ਕੀਤਾ ਜਾਓ ਭਾਈ ਇਸ਼ਨਾਨ ਕਰੋ ਆਰਾਮ ਕਰੋ ਅਸਾਂ ਸਵੇਰੇ ਸਰੀਰ ਤਿਆਗਣਾ ਪਰ ਕਿਨੂੰ ਆਰਾਮ ਚੰਗਾ ਲੱਗਦਾ ਕਿਨੂੰ ਨੀਂਦਰ ਆਉਂਦੀ ਅੱਜ ਦੀ ਰਾਤ ਬੀਤ ਗਈ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਇਸ਼ਨਾਨ ਕੀਤਾ ਆਪਣੇ ਆਸਣ ਤੇ ਬੈਠ ਗਏ ਨੇ ਚਾਰ ਸਵੇਰੇ ਸੰਗਤ ਬੈਠੀ ਹੈ ਹੱਥ ਜੋੜ ਕੇ ਅੱਖਾਂ ਵਿਚ ਅਥਰੂ ਨੇ ਗੁਰੂ ਰਾਮਦਾਸ ਜੀ ਦੇ ਸੁਪਤਨੀ ਮਾਤਾ ਪਾਨੀ ਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਚਲੋ ਤੁਹਾਡੇ ਪਿੱਛੇ ਰਹਿ ਕੇ ਹੁਣ ਮੈਂ ਕੀ ਕਰਨਾ ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਜੀਵਨ ਤੇ ਮੌਤ ਪਰਮੇਸ਼ਰ ਦੇ ਹੱਥ ਹੈ ਜੀਵਨ ਉਹ ਦਿੰਦਾ ਹੈ ਜੀਵਨ ਲੈਂਦਾ ਵੀ ਉਹ ਹੈ ਇਸ ਸਰੀਰ ਨੂੰ ਗਵਾਉਣ ਦਾ ਕਿਸੇ ਨੂੰ ਕੋਈ ਹੁਕਮ ਨਹੀਂ ਉਹਦਾ ਹੱਕ ਨਹੀਂ ਬਣਦਾ ਸਮਾਂ ਸਾਡਾ ਆਇਆ ਅਸਾਂ ਜੋਤੀ ਜੋਤ ਸਮਾਣਾ ਹੈ ਪਰ ਤੁਸਾਂ ਹਾਲੇ ਬੜੇ ਕੰਮ ਕਰਨੇ ਫਿਰ ਪਿਆਰ ਭਰੀ ਇੱਕ ਨਿਗਾਹ ਆਪਣੇ ਸੁਪੁੱਤਰ ਗੁਰੂ ਅਰਜਨ ਸਾਹਿਬ ਵੱਲ ਦੇਖਿਆ ਇੱਕ ਨਿਗਾਹ ਸਾਰੀ ਸੰਗਤ ਵੱਲ ਦੇਖਿਆ ਫਿਰ ਅੱਖਾਂ ਬੰਦ ਕਰ ਲਈਆਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਜਾਪਦਾ ਹੁਣੇ ਅੱਖਾਂ ਖੁੱਲਣਗੀਆਂ ਹੁਣੇ ਕੁਝ ਕਹਿਣਗੇ ਹੁਣੇ ਬੁੱਲ ਹਿੱਲਣਗੇ ਕੋਈ ਅੰਮ੍ਰਿਤ ਬਚਨ ਸੁਣਾਉਣਗੇ ਪਰ ਸਮਾਂ ਉਹ ਆ ਗਿਆ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਧੰਨ ਗੁਰੂ ਰਾਮਦਾਸ ਜੋਤੀ ਜੋਤ ਸਮਾ ਗਏ ਨੇ ਪਰ ਉਪਦੇਸ਼ ਕਰ ਗਏ ਕਿਸੇ ਨੇ ਰੋਣਾ ਨਹੀਂ ਕਿਉਂਕਿ ਰੋਣ ਦਾ ਲਾਭ ਕੋਈ ਨਹੀਂ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਰੋਣਾ ਨਹੀਂ ਪਰਮੇਸ਼ਰ ਦਾ ਕੀਰਤਨ ਕਰਨਾ ਹੈ ਸਿਮਰਨ ਕਰਨਾ ਹੈ ਤਾਂ ਕਿ ਸਿਮਰਨ ਸਦਕਾ ਵਿਛੜੀ ਰੂਹ ਨੂੰ ਪਰਮੇਸ਼ਰ ਅੱਲਾ ਦੇ ਚਰਨਾਂ ਵਿਚ ਜਗ੍ਹਾ ਮਿਲੇ ਇਹ ਉਪਦੇਸ਼ ਕਰ ਗਏ ਨੇ ਭਾਈ ਅਗਰ ਕੋਈ ਵਿਛੜ ਜਾਏ ਦੁਨੀਆਂ ਨਾ ਤਿਆਗਣਾ ਵਿਰਾਗ ਵਿਚ ਪੈ ਕੇ ਆਪਣਾ ਸਰੀਰ ਨਾ ਗਵਾ ਲੈਣਾ ਦੁਨੀਆਂ ਵਿਚ ਰਹਿਣਾ ਦੁਨੀਆਂ ਨੂੰ ਨਾਸ਼ਵਾਨ ਸਮਝਣਾ ਦੁਨੀਆਂ ਦੇ ਕੰਮ ਵੀ ਸਾਰੇ ਕਰਨੇ ਨੇ ਪਰ ਨਾਸ਼ਵਾਨ ਸਮਝ ਕੇ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਨਾਲ ਠੱਗੀ ਨਹੀਂ ਕਰਨੀ ਜੀਵਨ ਉੱਚਾ ਤੇ ਸੁੱਚਾ ਬਤਾਉਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਣੇ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਏ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਖੱਪ ਖੱਪ ਮੋਏ ਗਵਾਰਾ ਗੁਰਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਇੱਕ ਨਾਮ ਨੇ ਨਿਸਤਾਰਾ ਕਰਨਾ ਅੱਜ ਦਾ ਇਹ ਕੀਰਤਨ ਆਪਾਂ ਸੁਣ ਕੇ ਆਪਣੇ ਮਨਾਂ ਵਿਚ ਇਹ ਧਾਰੀਏ ਇੱਕ ਦਿਨ ਮਰਨਾ ਹੈ ਤਾਂ ਕਿ ਜੀਵਨ ਸਫਲਾ ਕਰਕੇ ਜਾਈਏ।

ਵੀ ਸਵਾਰੀ ਹਮਰਾ ਗੁਣੀ ਅਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫ ਕਰਮਸਤਕ ਤਾਰਿਆ ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਵਾਲੀਅਨ ਜਾਂ ਕਾ ਵੱਡ ਪ੍ਰਤਾਪ ਦੋਖ ਹਮਾਰੇ ਬਖਸ਼ਿਅਨ ਆਪਣੀ ਕਲਤਾਰੀ ਮਨ ਬਾਂਛਤ ਫਲ ਦਿੱਤੇ ਨਾਨਕ ਬਲਿਹਾਰੀ।

ਸਭ ਸੁਸਾਇਟੀਆਂ, ਸਭ ਨੌਜਵਾਨ ਵੀਰਾਂ ਨੇ ਰਲ ਮਿਲ ਕੇ ਇਹ ਜੋ ਪ੍ਰੋਗਰਾਮ ਲਿਖਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੈ ਕਿ ਗੁਰਮੁਖ ਪਿਆਰੇ ਇਹੋ ਜਿਹੇ ਗੁਰਪੁਰਬ, ਇਹੋ ਜਿਹੇ ਸ਼ਹੀਦ

ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਨ, ਜੋ ਆਪ ਜੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਜੁੜੇ ਹੋ। ਪ੍ਰਸਿੱਧ ਕਵੀ ਕਰਮ ਸਿੰਘ ਜੀ ਬਾਲਮ ਜੀ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝ ਤੇ ਪੈਮਾਨਾ ਹੈ, ਖੁਸ਼ ਰਹਤੇ ਕਤਲਗਾਮੇ ਕਹਤੇ ਜੇ ਮਖਾਨਾ ਹੈ, ਖੁਸ਼ ਹੋਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ, ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ। ਸ਼ਹੀਦਾਂ ਦੀ ਜਿਹੜੀ ਮੌਤ ਹੈ, ਜੋ ਸ਼ਹੀਦ ਹੈ ਉਹ ਕੌਮ ਵਾਸਤੇ ਕੁਰਬਾਨ ਹੁੰਦੇ ਹਨ। ਸ਼ਹਾਦਤ ਕੇ ਹਰ ਕਤਰਾ ਖੂਨ ਮੇ ਛੁਪਾ ਇਮਾਂ ਹੋਤਾ ਹੈ, ਜ਼ੁਲਮ ਜਿਸਮੇ ਡੂਬੇ ਹੋਏ ਸਲਾਬੇ ਤੂਫਾਂ ਹੋਤਾ ਹੈ, ਸ਼ਹੀਦੋਂ ਕੀ ਕਤਲਗਾਹ ਮੇ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦੇ ਖਾਕ ਪੇ ਕੁਰਬਾਨ ਹੋਤਾ ਹੈ। ਇੱਕ ਵਿਦਵਾਨ ਨੇ ਬੜਾ ਪੰਜਾਬੀ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ, ਮਸਤੀ ਲੱਥੀ ਨਾ ਅਜੇ ਮਸਤਾਨਿਆ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿਚ ਪੈ ਕੇ ਤਿਉਂ ਤਿਉਂ ਚੜੇ ਪਰਵਾਨਿਆ ਰੰਗ ਤੈਨੂੰ। ਕਹਿੰਦੇ ਪਰਵਾਨਿਆ ਤੈਨੂੰ ਦੁੱਖਾਂ ਤੇ ਨਾਗਾਂ ਦਾ ਹੌਫ ਕੀ ਹੈ, ਤੇਰੇ ਕੋਲ ਹੈ ਨਾਮ ਦੀ ਕਣੀ ਸਿੱਖਾ, ਸ਼ਾਂਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਾਠ ਸੁਖਮਣੀ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਅੱਗ ਵੱਲ ਕੋਈ ਧਿਆਨ ਨਹੀਂ ਕੀਤਾ, ਅੱਗ ਬਲਦੀ ਹੈ ਬਲਦੀ ਰਹੇ ਕੋਈ ਗੱਲ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ, ਨਾਮ ਦੀ ਠੰਡਕ ਨਾਮ ਦੀ ਸ਼ੀਤਲਤਾ ਧੰਨ ਗੁਰੂ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਪ੍ਰਹਿਲਾਦ ਨੂੰ ਇਹ ਸਜ਼ਾ ਦਿੱਤੀ ਗਈ ਕਿ ਜੇ ਤੇਰਾ ਖੁਦਾ ਰੱਬ ਤੇਰਾ ਸੱਚਾ ਹੈ ਤਾਂ ਤੱਤੇ ਥੰਮ ਦੇ ਨਾਲ ਲੱਗ ਜਾ, ਅਤੇ ਪ੍ਰਹਿਲਾਦ ਨੇ ਦੇਖਿਆ ਜਦੋਂ ਬਹੁਤ ਤਪਦਾ ਥੰਮ ਹੈ, ਤਾਂ ਬੇਨਤੀ ਕੀਤੀ ਅਰਜੋਈ ਕੀਤੀ ਕਿ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਜੀ, ਕਿਰਪਾ ਕਰੋ ਮੇਰੀ ਰੱਖਿਆ ਕਰੋ। ਅਤੇ ਪ੍ਰਹਿਲਾਦ ਨੇ ਦੇਖਦੇ ਦੇਖਦੇ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਭੂ ਪਰਮੇਸ਼ਵਰ ਤੱਤੇ ਥੰਮ 'ਤੇ ਆ ਗਿਆ, ਪ੍ਰਹਿਲਾਦ ਦੀ ਫਰਿਆਦ ਸੁਣ ਲਈ, ਪ੍ਰਹਿਲਾਦ ਦੀ ਬੇਨਤੀ ਸੁਣ ਲਈ ਅਕਾਲ ਪੁਰਖ ਪਰਮੇਸ਼ਵਰ ਨੇ। ਇਹ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ, ਜੇ ਇਬਰਾਹੀਮ ਪੈਗੰਬਰ ਨੂੰ ਨਮਰੂਦ ਬਾਦਸ਼ਾਹ ਨੇ ਆਖਿਆ ਕਿ ਜੇ ਤੇਰਾ ਰੱਬ ਖੁਦਾਵੰਦ ਸੱਚਾ ਹੈ ਤਾਂ ਤੂੰ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਥੱਲੇ ਵਿਛਾ ਦਿੱਤੇ ਧਰਤੀ ਦੇ, ਅਤੇ ਇਬਰਾਹੀਮ ਪੈਗੰਬਰ ਨੂੰ ਆਖਿਆ ਗਿਆ ਜੇ ਤੇਰਾ ਖੁਦਾ ਸੱਚਾ ਹੈ ਤਾਂ ਇਹਨਾਂ ਕੋਲਿਆਂ 'ਤੇ ਚੱਲ ਕੇ ਦਿਖਾ। ਇਬਰਾਹੀਮ ਪੈਗੰਬਰ ਨੇ ਅਰਦਾਸ ਕੀਤੀ, ਅਰਜੋਈ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਇਹ ਜਿਹੜੇ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਨੇ, ਇਹ ਠੰਡੇ ਹੋ ਜਾਣ, ਫੁੱਲ ਬਣ ਜਾਣ, ਅਤੇ ਹੇ ਪ੍ਰਭੂ, ਹੇ ਪਰਮੇਸ਼ਰ ਜੀ, ਮੈਂ ਇਹਨਾਂ ਕੋਲਿਆਂ 'ਤੇ ਚੱਲਣਾ ਚਾਹੁੰਦਾ ਹਾਂ। ਐਸਾ ਹੀ ਹੋਇਆ, ਇਬਰਾਹੀਮ ਦੀ ਫਰਿਆਦ ਬੇਨਤੀ ਪਰਮੇਸ਼ਵਰ ਦੇ ਚਰਨਾਂ ਵਿੱਚ ਪੁੱਜ ਗਈ, ਉਹ ਜਿਹੜੇ ਅੰਗਿਆਰ ਵਾਂਗ ਭਖਦੇ ਕੋਲੇ ਜ਼ਮੀਨ 'ਤੇ ਵਿਛਾਏ ਸਨ ਉਹ ਠੰਡੇ ਫੁੱਲ ਬਣ ਗਏ, ਅਤੇ ਇਬਰਾਹੀਮ ਆਰਾਮ ਦੇ ਨਾਲ ਉਹਨਾਂ ਕੋਲਿਆਂ 'ਤੇ ਚੱਲ ਪਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਜਿਹੜੀ ਤਪਦੀ ਤਵੀ ਹੈ ਇਹ ਠੰਡੀ ਹੋ ਜਾਵੇ ਅਤੇ ਮੈਂ ਇਸ ਉੱਪਰ ਬੈਠਣਾ ਹੈ, ਇਹ ਜਿਹੜੀ ਅੱਗ ਥੱਲੇ ਬਲਦੀ ਹੈ ਨਾ ਬਲੇ, ਜਾਂ ਇਹਦਾ ਬਲਦੀ ਰਹੇ ਪਰ ਸੇਕ ਨਾ ਮੈਨੂੰ ਲੱਗੇ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਰੀਰ 'ਤੇ ਅਨੇਕਾਂ ਛਾਲੇ ਹੋ ਗਏ, ਜਲ ਗਿਆ ਸਰੀਰ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਦੇ ਰਹੇ, ਹਰ ਕਾ ਨਾਮ ਰਹਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਭਾਣਾ ਮੰਨਣ ਦਾ ਸਾਨੂੰ ਢੰਗ ਅਤੇ ਭਾਣਾ ਮੰਨਣ ਦੀ ਜਾਚ ਦੱਸੀ ਹੈ, ਤੇ ਆਓ ਇੱਕ ਸ਼ਬਦ ਇੱਕ ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਅਤੇ ਚੌਪੀ ਦਾ ਪਾਠ ਵੀ ਅਜੇ ਗਾਇਨ ਕਰਨਾ ਹੈ। ਆਓ ਬੜੇ ਪਿਆਰ ਇੱਕ ਰੀਤ ਬੜੇ ਪਿਆਰ ਨਾਲ ਸਰਵਣ ਕਰੋ।

ਮਾਨ ਲਿਖਿਆ ਰਹਿੰਦੇ ਗੁਰ ਦਰਿਆਉ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਰੀ ਸ਼ਬਦ ਸੁਰਤਲੇ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਗੁਰੂ ਅਰਜਨ ਵਿੱਟੋਂ ਕੁਰਬਾਣੀ ਤੋਂ ਬੜੇ ਪਿਆਰ ਨਾਲ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿੱਚ। ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ, ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹੈ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਆਓ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਮਾਂ ਵਾਂਝੀ ਨਾ ਰਵੇ। ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਓ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ